ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਭਾਵਨ ਸਥਾਨ ਸਤਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ, ਆਪ ਜੀ ਗੁਰ ਵਿਭਾਣ ਨਾਲ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਵਿਸ਼ੇਸ਼ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ, ਨਾਮ ਨਾਮ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਨੇ ਆਰੋਪਤਾ, ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ, ਦ੍ਰਿਧਰ ਪ੍ਰਵਾਨ ਕਰਨੀ,

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ।

जन्म जन्म दी।

ਸ਼ਾਨ ਆਈ ਕਿਤਾਬ ਚੜ੍ਹਦੀ ਕਲਾ ਚੜ੍ਹਦੀ ਕਲਾ ਲਖਨ ਸਿੰਘ ਅਤਰ ਸਿੰਘ ਜੀ ਬਾਦ ਹਰੇਂਦਰ ਸਿੰਘ ਅਤਰ ਸੰਗਰਾਮ ਜੀ ਬਾਦ ਹਰੇਂਦਰ ਮਾਇਆ ਬਾਦਿਰ ਕਲ ਦੇ ਬਾਦ ਸ਼੍ਰੀ ਅੰਤ ਮਗਰਨ ਅਜੇ ਹਰ ਮੇਰ ਪਾਸ਼ਾ ਕਿਰਪਾ ਚੜ੍ਹਦੀ ਕਲਾ ਰੋਸ਼ਨੀ ਦਾ ਸਿਵਾਈ ਵਾਸੀ ਸ਼ਹੀਦ ਸਿੰਘ ਜੀ ਕੇਸਰ ਸਿੰਘ ਜੀ ਹਰੀਨਾ ਸਿੰਘ ਜੀ ਕੇਸਰ ਸਿੰਘ ਆਤਮ ਸ਼ਾਂਤੀ ਲਈ ਦਰਬਾਰ ਵੱਲੋਂ ਸਾਲਾਨਾ ਬਰਸਲੀ ਦੇ ਨਮਾਰ ਮੰਗਰਾਮ ਸਿੰਘ ਜੀ ਬਾਦ ਮਾਇਆ ਦੇ ਨਫਿਰ ਕਰਨ ਦੇ ਵਿੱਚ ਬਿਆਨ ਪਾਸ਼ਾ ਕਿਰਪਾ ਕਰਨ ਦੇ ਇਸ ਬਾਤ ਨੂੰ ਆਪਸ਼ਾ ਕਰਨਾ ਮੇਰੇ ਵਾਸਾ ਲਕਸ਼ਮਣ ਆਪਣੇ ਚਰਨਾਂ ਵਿੱਚ ਪ੍ਰਵਾਹ ਦੀ ਪਿਆਰ ਦੀ ਕਲਾ ਰੱਖਣ ਦੀ ਪ੍ਰਵਾਹ ਦੀ ਚੜ੍ਹਦੀ ਕਲਾ ਰੱਖਣੀ ਸਰਦਾਰ ਹਰਪਾਲ ਸਿੰਘ ਨਜ਼ਰ ਬੋਲਣ ਵਾਲੇ ਬੋਲੇ ਨੇ ਸੰਸਾਰ ਸਾਧਿਆ ਜਦ ਸਿਆਣ ਸਾਰੇ ਜਨਾਂ ਦੇ ਚਾਰਜ ਰਾਸ ਕਸਨਾ ਦੇ ਨਾਮ ਗ੍ਰਾਮ ਦੀ ਬਖਸ਼ੀ ਸਿੱਖ ਦੀ ਜਿਹੜਾ ਦਕਸ਼ ਨਾਮ ਸ਼ਾਨ ਦੀ ਬਖਸ਼ੀ ਸੰਕਰਨੀਆਂ ਨਾਮ ਦਾ ਜਨਾਜ ਰਾਸ ਕਰਨੇ ਯਾ ਕਰ ਰਾਸ ਕਰਨੀ ਕਰਨੀ ਗੁਰੂ ਨਾਨਕ ਸਾਹਿਬ ਦੀ ਬਖਸ਼ੀ ਗੁਰੂ ਨਾਨਕ ਦਾ ਭਲਾ

ਹਜੂਰੀ ਕ੍ਰਾਂਤੀ ਸੰਗਠਨਾਂ ਵੱਲੋਂ ਅੱਜ ਕਾਰਜਾਲਾ ਵਿਖੇ ਮਨਾਇਆ ਜਾਵੇਗਾ। ਪਿਛਲੇ ਹੀ ਦਿਨਾਂ ਤੋਂ ਸਪਤਾਹ ਪਾਠ ਦੇ ਇਸ ਤੋਂ ਉਪਰੰਤ ਸੋਹਣੇ ਦੀਵਾਨ ਸਜਣਗੇ। ਦੀਵਾਨਾਂ ਦੀ ਗੁਰੂ ਮਹਾਰਾਜ।

सतनाम सतनाम श्री वाहेगुरु श्री वाहेगुरु साहिब जी जी।

सतनाम सतनाम श्री वाहेगुरु।

ਕਰਨ ਸਿੰਘ ਕੌਣ ਕਰਨ ਸਿੰਘ ਕਰਨ ਸਿੰਘ ਕਰਨ ਸੁਕੁਮਾਰ ਖੜਗ ਸਿੰਘ ਰੂਪਰਨ ਰਹੇ ਰੂਪਰਨ ਰਹੇ ਸੰਘਾਇ ਪੂਪ ਬੜੇ ਰਨ ਮੈਰ ਕੈ ਪੂਪ ਬੜੇ ਰਿਸ ਕੈ ਰੋਧਨ ਪਾਲ ਸਿਓ ਪਾਲ ਸਿਓ ਬਹੁ ਸਤਸੰਗ ਕੇ

करवा।

ਜੀ ਆਪ ਜੀ ਕੋਟਾਂ ਨੂੰ ਸ਼ੁਕਰਾਨਾ ਤਰਸ ਕੀਤਾ ਸਤਿ ਜੀਓ ਬੱਚਿਆਂ ਪਾਸੋਂ ਕੀਰਤਨ ਦੀ ਹਾਜ਼ਰ ਕਰਵਾਈ ਸ਼ੁਕਰਾਨਾ ਸਤਿ ਸੰਗਤਾਂ ਨੂੰ ਮਾਇਆ ਹਾਜ਼ਰ ਹੋਈ ਨਾਮ ਜਾਣੀ ਜਾਣ ਸਤਿ ਸਭਨਾ ਦੀ ਮਨੋਕਾਮਨਾ ਭਾਵਨਾ ਮਾਇਆ ਦੀ ਬਰਕਤਾਂ ਬਖਸ਼ਿਸ਼ ਕਰਨੀ ਹਰ ਦਮਦਾਨ ਯਾਤਰਾ ਸਭ ਸਭ ਨੇ ਮਹਾਰਾਜ

ਸਤਨਾਮ ਸਤਿ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਸਤਨਾਮ ਸਤਿ ਵਾਹਿਗੁਰੂ ਸਾਹਿਬ ਪੰਜਵਾ ਪੰਜਵਾ ਸਨ ਬੇਨੰਤੀ ਠਾਕੁਰ

ਸੁਭਾਨ ਬਿਨ ਕਾਲ ਸਭਾ ਦੇ ਬਿਨ ਕਾਲ ਸਭਾ ਸੇ ਪਾਉ

ਗੁਰਬਾਣੀ ਦੀ ਲੜੀ ਵਾਰ ਕਥਾ ਸਰਵਣ

Amen.

पवन पवन

करण सागर आपे सयब रहयो भार पूर सगत काट रहयो व्यापत देहि जग देव

Dasi masih hukum

ਕਲਗੀ ਧਰ ਸਤਿਗੁਰੂ ਪੰਥ ਵਾਲੀ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਅਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਨ ਦਿਆਲ ਪਾਤਸ਼ਾਹ ਦੀ ਮਿਹਰ ਹੋ ਰਹੀ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਭਰਨ ਦਾ ਆਪਾਂ ਨੂੰ ਇਹ ਸ਼ੁਭ ਮੌਕਾ ਅਵਸਰ ਪ੍ਰਾਪਤ ਹੋਇਆ ਹੈ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਅਪਾਰ ਕਿਰਪਾ ਵਰਤ ਰਹੀ ਹੈ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਮੀਰੀ ਪੀਰੀ ਦੇ ਪਾਤਸ਼ਾਹ ਦੋ ਜਹਾਨ ਵਾਲੀ ਬੰਦੀ ਛੋੜਦਾ ਤਾਰ ਛੱਠਮ ਪੀਰ ਬੈਠਾ ਗੁਰ ਭਾਰੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੂਰਬ ਗੁਰੂ ਕੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਕੇ ਮਨਾ ਰਹੇ ਹੋ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸੰਮਤ 1595 ਈਸਵੀ ਨੂੰ ਹੋਇਆ

ਤੀਜੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਹਰ ਹੁਕਮ ਨੂੰ ਹਰ ਆਗਿਆ ਨੂੰ ਸਿਰ ਮੱਥੇ ਤੇ ਮੰਨਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕਰਕੇ ਹੁਕਮ ਵਿੱਚ ਰਹਿ ਕਰਕੇ ਸੇਵਾ ਕੀਤੀ। ਜਿਹੜੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ ਸਨ, ਉਹ ਗੁਰੂ ਘਰ ਦੀ ਮਾਇਆ ਦੇ ਉੱਤੇ ਲੁਭਾਏ ਮਾਨ ਰਹਿੰਦੇ, ਗੁਰੂ ਘਰ ਦੀ ਮਾਇਆ ਨੂੰ ਸਦਾ ਹੀ ਆਪਣੇ ਵਾਸਤੇ ਵਰਤਣਾ ਚਾਹੁੰਦੇ ਸਨ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਮਿਹਰ ਦੀਨ ਦਿਆਲ ਸਤਿਗੁਰੂ ਜੀ ਨੇ ਕਿਰਪਾ ਕੀਤੀ। ਆਪਣੇ ਪਾਵਨ ਗੱਦੀ ਦੇ ਉੱਤੇ ਜਦੋਂ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਸੱਚਖੰਡ ਜਾਣ ਲੱਗੇ, ਤਾਂ ਆਪਣੇ ਪਾਵਨ ਗੁਰਦਾ ਗੱਦੀ ਦੇ ਅਸਥਾਨ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੁਭਾਏ ਮਾਨ ਕੀਤਾ। ਸੁਭਾਏ ਮਾਨ ਕਰਕੇ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਘਰ ਦੀ ਸੇਵਾ ਕਰਦੇ, ਗੁਰੂ ਦੀਆਂ ਸੰਗਤਾਂ ਆਉਂਦੀਆਂ, ਗੁਰੂ ਘਰ ਵਿੱਚ ਨਾਮ ਬਾਣੀ ਦਾ ਪ੍ਰਵਾਹ ਚੱਲਦਾ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਰਹਿ ਕਰ ਸਤਿਗੁਰੂ ਜੀ ਨਿਵਾਸ ਕਰ ਰਹੇ ਸਨ। ਪਰ ਬਾਬਾ ਪ੍ਰਿਥੀ ਚੰਦ ਜੀ ਆਪਣੇ ਮਨ ਵਿੱਚ ਸਦਾ ਹੀ ਸੜਦੇ ਰਹਿੰਦੇ, ਕੋਈ ਨਾ ਕੋਈ ਯਤਨ ਕਰਦੇ ਕਿ ਕਿਸ ਪ੍ਰਕਾਰ ਦੇ ਨਾਲ ਸਾਨੂੰ ਇਹ ਗੁਰਿਆਈ ਦਾ ਜੋ ਗੱਦੀ ਹੈ ਇਸ 'ਤੇ ਸਾਡਾ ਪ੍ਰਬੰਧ ਹੋ ਜਾਵੇ, ਅਸੀਂ ਗੁਰਦਾ ਗੱਦੀ 'ਤੇ ਸੁਭਾਏ ਮਾਨ ਹੋਈਏ। ਗੁਰੂ ਘਰ ਦੀ ਜਿਤਨੀ ਮਾਇਆ ਹੈ, ਐਸ਼ਵਰਜ ਹੈ, ਉਹ ਸਾਨੂੰ ਪ੍ਰਾਪਤ ਹੋਵੇ। ਬੜੇ ਯਤਨ ਕਰਦੇ ਰਹੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੈ, ਜਾਨਕੀ ਕੀਨੀ ਪਾਰ ਬ੍ਰਹਮਸਾਰ, ਨਿੰਦਕ ਟਿਕ ਨ ਪਾਵੈ ਮੂਲੇ ਉਬ ਗਏ ਬੇਕਾਰ। ਜੋ ਨਿੰਦਕ ਦੋਖੀ ਹਨ ਗੁਰੂ ਘਰ ਦੇ, ਉਹ ਸਦਾ ਹੀ ਗੁਰੂ ਘਰ ਤੋਂ ਸੜਦੇ ਰਹਿੰਦੇ, ਦੁਖੀ ਹੁੰਦੇ, ਪਚਦੇ ਹਨ ਪਾਪ।

ਤਾਪ ਨਹੀਂ ਦੇਖ ਰਹੇ, ਉਸ ਨੂੰ ਦੇਖ ਦੇਖ ਕੇ ਸੜ ਰਹੇ ਹਨ, ਦੁਖੀ ਹੋ ਰਹੇ ਹਨ। ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਜਿੰਨੇ ਦੁਸ਼ਾਲੇ ਬਸਤਰ ਸਨ, ਸਾਵਣ ਦੇ ਮਹੀਨੇ ਤੋਂ ਬਾਅਦ ਜਦੋਂ ਧੁੱਪ ਲਵਾਈ ਬਸਤਰਾਂ ਨੂੰ, ਤਾਂ ਬਾਬਾ ਪ੍ਰਿਥੀ ਚੰਦ ਜੀ ਦੇ ਘਰ ਦੀ ਜੋ ਦਾਸੀ ਕੰਮ ਕਰਦੀ ਸੀ, ਉਸਨੇ ਆ ਕਰ ਬੀਬੀ ਕਰਮੋ ਨੂੰ ਦੱਸਿਆ ਕਿ ਹੇ ਕਰਮੋ, ਤੁਹਾਡੇ ਘਰ ਤਾਂ ਇੰਨੀ ਮਾਇਆ ਨਹੀਂ ਹੈ, ਕੋਈ ਤੁਹਾਡੇ ਘਰ ਖਾਣ ਪੀਣ ਦਾ ਵੀ ਜੋ ਰੋਜ਼ਗਾਰ ਹੈ ਉਹ ਪੂਰਾ ਨਹੀਂ ਹੈ। ਉੱਧਰ ਤੁਹਾਡੇ ਘਰ ਸ਼ਰੀਕਾਂ ਦੇ ਘਰ ਜਿਹੜੇ ਸਾਧ ਸੰਗਤ ਜੀ ਚੁਗਲੀ ਲਾਉਣ ਵਾਲੇ ਹੁੰਦੇ, ਚੁਗਲੀ ਬੜੀ ਕੰਮ ਖਰਾਬ ਕਰਦੀ, ਨਿੰਦਿਆ ਚੁਗਲ ਲੋਕ ਜਿਹੜੇ ਹਨ ਉਹਨਾਂ ਨੇ ਕਰਮ ਨੂੰ ਐਸੀ ਗੱਲਬਾਤ ਕੀਤੀ, ਕਰਮੋਂ ਸੜ ਗਈ ਕਿ ਸਾਡੇ ਘਰ ਵਿੱਚ ਐਸ਼ਵਰਜ ਨਹੀਂ, ਸਾਡੇ ਸ਼ਰੀਕਾਂ ਦੇ ਘਰ ਵਿੱਚ ਬਹੁਤ ਮਾਇਆ ਧਨ ਹੈ। ਕਰਮੋਂ ਨੇ ਆ ਕਰਕੇ ਬਚਨ ਆਪਣੇ ਪਤੀ ਪ੍ਰਿਥੀ ਚੰਦ

ਇਹਨਾਂ ਦੇ ਘਰੇ ਔਲਾਦ ਨਹੀਂ ਹੈ, ਇਹ ਉਤਰੇ ਹਨ। ਇਹਨਾਂ ਦੇ ਘਰੇ ਬੱਚਾ ਨਹੀਂ ਹੋਣਾ ਤਾਂ ਸਾਡੀ ਜੋ ਗੁਰਿਆਈ ਹੈ ਇਹਨਾਂ ਤੋਂ ਬਾਅਦ ਸਾਡੇ ਘਰ ਸਾਡੇ ਪੁੱਤਰ ਮਿਹਰਬਾਨ ਨੂੰ ਪ੍ਰਾਪਤ ਹੋਵੇਗੀ। ਜਦੋਂ ਸਾਧ ਸੰਗਤ ਜੀ ਬਾਬੇ ਪ੍ਰਿਥੀ ਚੰਦ ਨੇ ਐਸੇ ਮਾੜੇ ਬਚਨ ਕੀਤੇ, ਉਹ ਬਚਨ ਕਰਮੋ ਦੀ ਦਾਸੀ ਨੇ, ਗੁਰੂ ਘਰ ਵਿੱਚ ਜੋ ਦਾਸੀ ਸੇਵਾ ਕਰਦੀ ਸੀ ਕੰਮ ਕਰਦੀ ਸੀ ਉਸ ਨੂੰ ਦੱਸੇ

ਵੀ ਕਰਮੋ। ਉਹਨਾਂ ਨੇ ਐਸਾ ਬਚਨ ਕੀਤਾ ਕਿ ਇਹਨਾਂ ਦੇ ਘਰ ਤਾਂ ਔਲਾਦ ਨਹੀਂ ਹੋਣੀ, ਬੱਚਾ ਨਹੀਂ ਹੋਣਾ, ਇਹ ਉਤਰੇ ਹੀ ਸੰਸਾਰ ਤੋਂ ਚਲੇ ਜਾਣਗੇ। ਮਾਤਾ ਗੰਗਾ ਜੀ ਨੇ ਜਦੋਂ ਐਸਾ ਮਾੜਾ ਬਚਨ ਆਪਣੇ ਕੰਨਾਂ ਰਾਹੀਂ ਸੁਣਿਆ ਤਾਂ ਬੜੇ ਦੁਖੀ ਹੋਏ। ਦੁਖੀ ਹੋ

ਰਾਜ ਕਿਰਪਾ ਕਰਨ ਵੀ ਸਾਡੇ ਘਰ ਵੀ ਪੁੱਤਰ ਦਾ ਜਨਮ ਹੋਵੇ। ਜਿਸ ਸਮੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਮਹਿਲਾਂ ਵਿੱਚ ਆਏ ਤਾਂ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸਾਡੇ ਵਿਆਹ ਨੂੰ ਬਹੁਤ ਲੰਮਾ ਸਮਾਂ ਬੀਤ ਚੁੱਕਾ ਹੈ, ਆਪ ਜੀ ਕਿਰਪਾ ਕਰੋ, ਮਹਾਰਾਜ ਜੀ ਦਇਆ ਕਰੋ, ਸਾਡੇ ਘਰ ਵੀ ਪੁੱਤਰ ਦਾ ਜਨਮ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਮਾਤਾ ਗੰਗਾ ਜੀ ਨੂੰ ਇੱਕ ਜੁਗਤੀ ਦੱਸੀ। ਮਹਾਰਾਜ ਜੀ ਕਹਿਣ ਲੱਗੇ ਕਿ

ਉਹਨਾਂ ਤੋਂ ਕਿਰਪਾ ਲੈ ਕਰਕੇ ਉਹਨਾਂ ਤੋਂ ਅਰਦਾਸ ਕਰਾਓ, ਉਹਨਾਂ ਦਾ ਵਰ ਸ਼ਰਾਪ ਪੂਰਾ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ

ਬਾਬਾ ਬਾਲਾ ਸਾਹਿਬ ਜੀ ਦਾ ਤਰਨ ਤਾਰਨ ਸਾਹਿਬ ਜੀ ਦੇ ਪਾਸ ਤਰਨ ਤਾਰਨ ਉੱਥੇ ਆ ਜਦੋਂ ਆਏ ਸੇਵਕਾਂ ਨੇ ਦੱਸਿਆ ਮਹਿਲ ਮਾਤਾ ਗੰਗਾ ਜੀ ਦਾ

ਪ੍ਰਸ਼ਾਦਾ ਛਕਿਆ ਨੀ, ਪ੍ਰਸ਼ਾਦਾ ਛਕਿਆ ਨੀ, ਕੋਈ ਬਚਨ ਨੀ ਕੀਤਾ। ਤਾਂ ਮਾਤਾ ਗੰਗਾ ਜੀ ਜਾਣ ਗਏ, ਮਾਤਾ ਗੰਗਾ ਜੀ ਵਾਪਸ ਮੁੜਾ, ਇਹ ਬਚਨ ਪਤਾ ਚੱਲ ਗਿਆ ਕਿ ਗੁਰੂ ਘਰ ਨੂੰ ਕਾਹਤੋਂ ਭਾਜਣਾ ਪੈ ਗਿਆ। ਆ ਕਰਕੇ ਬਚਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਸਾਰਾ ਬਚਨ ਆ ਕਰਕੇ ਦੱਸਿਆ ਕਿ ਮਹਾਰਾਜ ਜੀ, ਬਾਬਾ ਬੁੱਢਾ ਜੀ ਨੇ ਇਸ ਤਰ੍ਹਾਂ ਬਚਨ ਕਰ ਦਿੱਤਾ ਹੈ। ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਵਿਧੀ ਦੱਸੀ ਕਿ ਕਿਸ ਤਰ੍ਹਾਂ ਵੀ ਭੋਜਨ ਲੈ ਕੇ ਜਾਣਾ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਉਹ ਸਾਰਾ ਪ੍ਰਸੰਗ ਸੂਰਜ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਜਦੋਂ ਸਾਧੂਆਂ ਦੇ ਕੋਲ ਜਾਣਾ, ਬੜੀ ਨਿਮਰਤਾ ਦੇ ਨਾਲ ਮਨ ਵਿੱਚ ਭੈ ਭਾਵਨੀ ਧਾਰਨ ਕਰਕੇ ਸਾਧੂ ਦੀ ਸੰਗਤ ਵਿੱਚ ਜਾਓ, ਫਿਰ ਸਾਧੂ ਦੀ ਕਿਰਪਾ ਹੁੰਦੀ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਵਿਧੀ ਦੱਸੀ ਕਿ ਤੁਸੀਂ ਆਪ ਭੋਜਨ ਤਿਆਰ ਕਰੋ, ਪ੍ਰਸ਼ਾਦੇ ਤਿਆਰ ਕਰਕੇ ਗੰਢੇ ਨਾਲ ਲੈ ਕੇ ਤੇ ਲੱਸੀ ਨਾਲ ਤਿਆਰ ਕਰਨੀ, ਛਾਛ ਦਹੀਂ ਦੇ ਵਿੱਚ ਜਲ ਪਾ ਕਰਕੇ, ਨਾ ਜ਼ਿਆਦੀ ਪਤਲੀ ਨਾ ਜ਼ਿਆਦੀ ਗਾੜੀ ਲੱਸੀ ਤਿਆਰ ਕੀਤੀ ਗਈ। ਮਾਤਾ ਜੀ ਨੇ ਆਪਣੇ ਹੱਥੀ ਆਟਾ ਪੀਸਿਆ, ਆਟਾ ਪੀਸ ਕੇ ਪ੍ਰਸ਼ਾਦੇ ਤਿਆਰ ਕੀਤੇ।

ਸਾਹਿਬ ਜੀ ਤੱਕ ਪੈਦਲ ਚੱਲ ਕੇ ਨੰਗੇ ਪੈਰੀ ਚੱਲ ਕੇ ਆਏ। ਜਿਸ ਸਮੇਂ ਮਾਤਾ ਜੀ ਬੀੜ ਬਾਬਾ ਬੁੱਢਾ ਸਾਹਿਬ ਜੀ ਤੇ ਪਹੁੰਚੇ, ਜਾਣੀ ਜਾਣ ਬਾਬਾ ਬੁੱਢਾ ਸਾਹਿਬ ਜੀ ਆਪ ਅੱਗੋਂ ਉੱਠ ਕਰਕੇ ਮਿਲਣ ਆਏ ਤੇ ਕਿਹਾ ਕਿ ਮਾਤਾ ਨੂੰ ਪਤਾ ਲੱਗ ਗਿਆ ਕਿ ਬੱਚਿਆਂ ਨੂੰ ਭੁੱਖ ਲੱਗੀ ਹੈ, ਬੱਚੇ ਨੂੰ ਭੁੱਖੇ ਜਾਣ ਕਰਕੇ ਮਾਤਾ ਪ੍ਰਸ਼ਾਦਾ ਲਿਆਈ ਹੈ, ਲਿਆਓ ਮਾਤਾ ਜੀ ਪ੍ਰਸ਼ਾਦਾ ਛਕਾਓ। ਆਪ ਪ੍ਰਸ਼ਾਦਾ ਮੰਗਿਆ, ਬੜੇ ਪ੍ਰੇਮ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ। ਪ੍ਰਸ਼ਾਦਾ ਛਕ ਕੇ ਐਸਾ ਵਰ ਦਿੱਤਾ ਕਿ ਤੁਹਾਡੇ ਘਰ ਐਸਾ ਬਲੀ ਪ੍ਰਤਾਪੀ, ਬਲੀ ਬਹਾਦਰ, ਤਖਤਾਂ ਦਾ ਪਾਤਸ਼ਾਹ ਪੁੱਤਰ ਜਨਮ ਲਵੇਗਾ। ਮੈਂ ਇਸ ਤਰ੍ਹਾਂ ਜਿਵੇਂ ਗੰਢੇ ਦਾ ਸਿਰ ਭੰਨਿਆ ਹੈ, ਆਉਣ ਵਾਲੇ ਸਮੇਂ ਵਿੱਚ ਤੁਹਾਡਾ ਪੁੱਤਰ ਮੁਗਲਾਂ ਦੇ ਸਿਰ ਭੰਨੇਗਾ ਤੇ ਮੁਗਲਾਂ ਦੀ ਰਾਜ ਦੀ ਜੜ ਹਿਲਾ ਦੇਵੇਗਾ, ਮੀਰੀਆਂ ਪੀਰੀਆਂ ਦੀ ਤੇਗਾਂ ਧਾਰਨ ਕਰੇਗਾ, ਬਲੀ ਬਹਾਦਰ ਜਰਨੈਲ ਆਪ ਦੇ ਘਰ ਪੈਦਾ ਹੋਵੇਗਾ, ਜਿਹੜਾ ਗੁਰਦਾ ਗੱਦੀ ਦਾ ਮਾਲਕ ਹੋਵੇਗਾ। ਮਾਤਾ ਜੀ ਨੇ ਜਦੋਂ ਵਰ ਸੁਣੇ ਬੜੇ ਪ੍ਰਸੰਨ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ, ਮਾਤਾ ਜੀ ਦਾ ਗਰਭ ਧਾਰਨ ਹੋਇਆ। ਸਮਾਂ ਪਾਣ ਕਰਕੇ ਅੱਜ ਵਾਲੇ ਦਿਨ 21 ਹਾੜ 6 ਵਧੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਗੁਰੂ ਕੀ ਬਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਪਰ ਜਿਹੜੇ ਨਿੰਦਕ ਲੋਕ ਸਨ, ਕਰਮੋ ਵਰਗੇ, ਪ੍ਰਿਥੀ ਚੰਦ ਵਰਗੇ, ਉਹਨਾਂ ਨੇ ਆਪਣੀਆਂ ਕੂਝੀਆਂ ਚਾਲਾਂ ਚੱਲਣੋਂ ਹਟੇ ਨਹੀਂ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜਿਸ ਸਮੇਂ 40 ਦਿਨ ਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਤਾਂ ਉਹਨਾਂ ਨੂੰ ਇੱਕ ਬੀਬੀ ਨੂੰ ਤਿਆਰ ਕਰਕੇ ਉਸਦੇ ਅਸਥਨਾਂ ਦੇ ਉੱਤੇ ਜ਼ਹਿਰ ਲਾਇਆ ਗਿਆ। ਜ਼ਹਿਰ ਲਾ ਕਰਕੇ ਸਾਜਿਸ਼ ਦੇ ਤਹਿਤ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜ਼ਹਿਰ ਦੇ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ, ਐਸੀ ਸਤਿਗੁਰੂ ਸੱਚੇ ਪਾਤਸ਼ਾਹ ਜਾਣੀ ਜਾਣ ਬਲੀ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 40 ਦਿਨ ਦੇ ਸਨ। ਜਿਸ ਸਮੇਂ ਉਸ ਬੀਬੀ ਨੇ ਆਪਣਾ ਅਸਥਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੁੱਖ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਜ਼ਹਿਰ ਲੱਗਾ ਹੋਇਆ ਸੀ, ਸਤਿਗੁਰੂ ਜਾਣ ਗਏ, ਉਸਦਾ ਦੂਜਾ ਅਸਥਨ ਫੜ ਕੇ ਇੱਕ ਹੱਥ ਦੇ ਨਾਲ ਤੇ ਦੂਜੇ ਹੱਥ ਦੇ ਨਾਲ ਉਹਦੀ ਐਸੀ ਗੁੱਤ ਫੜੀ ਕਿ ਉਹ ਬੀਬੀ ਦੀਆਂ ਚੀਕਾਂ ਕਢਾ ਦਿੱਤੀਆਂ ਤੇ ਉੱਥੇ ਹੀ ਉਸਦਾ ਨਾਸ ਹੋ ਗਿਆ, ਉਹ ਮਰ ਗਈ, ਪ੍ਰਾਣ ਨਿਕਲ ਗਏ। ਗੁਰੂ ਘਰ ਦੇ ਵਿੱਚ ਸਭ ਨੂੰ ਪਤਾ ਚੱਲਿਆ, ਬੜੀ ਕਿਰਪਾ ਹੋਈ, ਅਰਦਾਸ ਕੀਤੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਸੱਚੇ

ਪਾਤਸ਼ਾਹ ਮਹਾਰਾਜ ਨੇ ਬਾਣੀ ਵਿੱਚ ਅਨੇਕਾਂ ਸ਼ਬਦ ਵਿਚਾਰੇ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਾਰਨ ਦੀ ਜਦੋਂ ਇਹ ਚਾਲ ਪੂਰੀ ਨਾ ਹੋਈ ਤਾਂ ਫਿਰ ਨਿੰਦਕ ਲੋਕਾਂ ਨੇ ਇੱਕ ਸਪੇਰੇ ਨੂੰ ਬੁਲਾਇਆ। ਪ੍ਰਿਥੀ ਚੰਦ ਨੇ ਸਪੇਰੇ ਨੂੰ ਬੁਲਾ ਕਰਕੇ ਉਸਨੂੰ ਆਖਿਆ ਕਿ ਤੂੰ ਸੱਪ ਭੇਜ ਕਰਕੇ ਇਸ ਬੱਚੇ ਨੂੰ ਸੱਪ ਦੇ ਡੰਗ ਦੇ ਨਾਲ ਮਰਵਾ ਦੇਣਾ ਕਰ। ਪਰ ਜਾਣੀ ਜਾਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਜਦੋਂ ਦੂਜੀ ਵਾਰ ਵਾਰ ਕੀਤਾ ਇਹਨਾਂ ਪਾਪੀਆਂ ਨੇ, ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸੱਪ ਨੂੰ ਆਪਣੇ ਕੋਲ ਆਉਂਦਿਆਂ ਵੇਖਿਆ ਤੇ ਸੱਪ ਨੂੰ ਸਿਰੀ ਤੋਂ ਫੜ ਕੇ ਉਹਦੀ ਸਿਰੀ ਫੇਰ ਦਿੱਤੀ ਤੇ ਸੱਪ ਦਾ ਵੀ ਸਤਿਗੁਰੂ ਮਹਾਰਾਜ ਜੀ ਨੇ ਸੰਘਾਰ ਕਰ ਦਿੱਤਾ। ਫਿਰ ਸਾਧ ਸੰਗਤ ਜੀ ਜਦੋਂ ਇਹਨਾਂ ਪਾਪੀਆਂ ਨੇ ਵੇਖਿਆ ਕਿ ਸਾਡੀ ਦੂਜੀ ਚਾਲ ਵੀ ਫੇਲ ਹੋ ਗਈ, ਨਾਸ ਹੋ ਗਈ, ਪੂਰੀ ਨਹੀਂ ਹੋਈ, ਉਸ ਸਮੇਂ ਪ੍ਰਿਥੀ ਚੰਦ ਨੇ ਗੁਰੂ ਘਰ ਦੇ ਵਿੱਚ ਰਹਿੰਦੇ ਹੋਏ ਇੱਕ ਬ੍ਰਾਹਮਣ ਨੂੰ ਜੋ ਕਿ ਖਿਡਾਵਾ ਸੀ, ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖਿਡਾਉਂਦਾ ਦੁਲਰਾਉਂਦਾ ਬੜੇ ਪ੍ਰੇਮ ਨਾਲ ਪਾਲਣਾ ਪੋਸ਼ਣ ਕਰਦਾ, ਉਸ ਬ੍ਰਾਹਮਣ ਨੂੰ ਆਪਣੇ ਪਾਸ ਸੱਦ ਕੇ ਮਾਇਆ ਦਿੱਤੀ ਤੇ ਆਖਿਆ ਕਿ ਤੇਰਾ ਸਾਰੇ ਜੀਵਨ ਦਾ ਰੋਜ਼ਗਾਰ ਅਸੀਂ ਦੇਵਾਂਗੇ। ਬੜੇ ਲਾਲਚ ਦੇ ਕਰਕੇ ਉਸ ਬ੍ਰਾਹਮਣ ਨੂੰ ਆਪਣੀ ਗੱਲਾਂ ਦੇ ਵਿੱਚ ਫਸਾ ਲਿਆ ਤੇ ਬ੍ਰਾਹਮਣ ਨੂੰ ਕਿਹਾ ਕਿ ਤੂੰ ਕਿਸੇ ਪ੍ਰਕਾਰ ਨਾਲ ਬੱਚੇ ਨੂੰ ਜ਼ਹਿਰ ਦੇ ਦੇ, ਜ਼ਹਿਰ ਦੇ ਦੇ ਤੇ ਇਸ ਦੀ ਮੌਤ ਕਰ ਦੇ, ਇਸ ਤੋਂ ਬਾਅਦ ਅਸੀਂ ਤੇਰੀ ਪਾਲਣਾ ਪੋਸ਼ਣ ਕਰਾਂਗੇ, ਗੁਰੂ ਗੁਰਤਾ ਗੱਦੀ ਸਾਡੇ ਘਰ ਆ ਜਾਵੇਗੀ। ਬ੍ਰਾਹਮਣ ਨੇ ਇਕਾਂਤ ਵਿੱਚ ਸਮਾਂ ਜਦੋਂ ਵੇਖਿਆ ਆ ਕਰਕੇ ਗੁਰੂ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਮਹਾਰਾਜ ਜੀ ਨੂੰ ਖਿਡਾਉਣ ਲੱਗਾ। ਖਿਡਾਉਂਦਿਆਂ ਖਿਡਾਉਂਦਿਆਂ ਰੋਜ਼ ਦੀ ਤਰ੍ਹਾਂ ਜਿਵੇਂ ਦਹੀਂ ਛਕਾਉਂਦਾ ਸੀ ਤਾਂ ਦਹੀਂ ਛਕਾਉਂਦੇ ਹੋਏ ਨੇ ਦਹੀਂ ਦੇ ਵਿੱਚ ਜ਼ਹਿਰ ਪਾ ਦਿੱਤਾ। ਜ਼ਹਿਰ ਮਿਲਾ ਕੇ ਜਿਸ ਸਮੇਂ ਸਤਿਗੁਰੂ ਮਹਾਰਾਜ ਜੀ ਨੂੰ ਦਹੀਂ ਛਕਾਉਣ ਲੱਗਾ, ਗੁਰੂ ਪਾਤਸ਼ਾਹ ਜੀ ਨੇ ਜ਼ੋਰ ਕੇ ਚੀਕ ਮਾਰੀ ਤਾਂ ਦਹੀਂ ਪਰਾਂ ਕਰ ਦਿੱਤੀ। ਚੀਕ ਸੁਣ ਕਰਕੇ ਮਾਤਾ ਗੰਗਾ ਜੀ ਪਾਸ ਆ ਗਏ, ਗੁਰੂ ਅਰਜਨ ਦੇਵ ਮਹਾਰਾਜ ਜੀ ਪਾਸ ਆ ਗਏ ਤਾਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹੱਥ ਦਹੀਂ ਲਈ, ਦਹੀਂ ਲੈ ਕਰਕੇ ਆਪ ਛਕਾਉਣ ਲੱਗੇ ਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਾਲਕ ਰੂਪ ਵਿੱਚ ਸਨ। ਸਤਿਗੁਰਾਂ ਨੇ ਉਸ ਸਮੇਂ ਸਾਧ ਸੰਗਤ ਜੀ ਚੀਕ ਮਾਰੀ ਤਾਂ ਦਹੀਂ ਦਾ ਭਾਂਡਾ ਬਰਾਂ ਕੀਤਾ, ਜਦੋਂ ਕਟੋਰਾ ਬਰਾਂ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜਾਣ ਗਏ ਕਿ ਇਹਦੇ ਵਿੱਚ ਕੋਈ ਨਾ ਕੋਈ ਖੋਟ ਹੈ, ਕੋਈ ਮਿਲਾਵਟ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਸ ਇੱਕ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਦੇ ਪਲੰਗ ਦੇ ਪਾਸ ਇੱਕ ਕੁੱਤਾ ਰਹਿੰਦਾ ਸੀ, ਉਸ ਕੁੱਤੇ ਨੂੰ ਮਹਾਰਾਜ ਨੇ ਦਹੀਂ ਅੱਗੇ ਕੀਤੀ ਤਾਂ ਉਹਨੇ ਵੀ ਨਾ ਕੀਤੀ, ਮਹਾਰਾਜ ਮੈਂ ਨਹੀਂ ਛਕਣੀ, ਸਿਰ ਹਿਲਾਇਆ, ਸਿਰ ਹਿਲਾਇਆ ਤਾਂ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਤੂੰ ਇਹ ਦਹੀਂ ਛੱਕ, ਅਸੀਂ ਨਿੰਦਕਾਂ ਲੋਕਾਂ ਦਾ ਪਾਦ ਜਿਹੜਾ ਉਘਾੜਨਾ, ਸੰਗਤ ਸਾਹਮਣੇ ਪ੍ਰਤੱਖ ਕਰਨਾ। ਉਸ ਸਮੇਂ ਸਾਧ ਸੰਗਤ ਜੀ ਉਸ ਕੁੱਤੇ ਨੇ ਦਹੀਂ ਛਕੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮਹਾਰਾਜ ਦੇ ਪਲੰਘੇ ਦੇ ਪਾਸ ਉਹ ਬੈਠਾ ਹੋਇਆ ਜੋ ਕੁੱਤਾ ਸੀ ਉੱਥੇ ਹੀ ਚੜ੍ਹਾਈ ਕਰ ਗਿਆ। ਸਤਿਗੁਰੂ ਮਹਾਰਾਜ ਜੀ ਨੇ ਬ੍ਰਾਹਮਣ ਦਾ ਜੋ ਦੋਸ਼ ਸੀ ਉਸ ਨੂੰ ਜਾਣ ਕਰਕੇ ਬ੍ਰਾਹਮਣ ਨੂੰ ਮਹਾਰਾਜ ਨੇ ਕਿਹਾ ਤੂੰ ਦਹੀਂ ਛੱਕ, ਬ੍ਰਾਹਮਣ ਦਹੀਂ ਛਕੇ ਨਾ। ਪਰ ਸਤਿਗੁਰਾਂ ਦੀ ਐਸੀ ਖੇਡ ਵਰਤੀ, ਬ੍ਰਾਹਮਣ ਵੀ ਉੱਥੇ ਹੀ ਮੌਤ ਵਿੱਚ ਪ੍ਰਾਪਤ ਹੋਇਆ, ਉਹਦਾ ਵੀ ਨਾਸ ਹੋਇਆ। ਸੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ, ਗੁਰੂ ਹਰਗੋਬਿੰਦ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਬੜੇ ਅਨੇਕਾਂ ਕਸ਼ਟ ਆਏ, ਸੀਤਲਾ ਵੀ ਆਈ, ਉਸਦਾ ਵੀ ਸਤਿਗੁਰੂ ਮਹਾਰਾਜ ਨੇ ਅਰਦਾਸ ਕੀਤੀ। ਗੁਰੂ ਕੇ ਅਰਦਾਸ ਪੂਰਨ ਹੋਈ, ਸੰਗਤਾਂ ਦੀਆਂ ਅਰਦਾਸਾਂ ਪੂਰਨ ਹੋਈਆਂ, ਮਹਾਰਾਜ ਨਵੇਂ ਨਰੋ ਹੋਏ, ਦੇਹ ਅਰੋਗਤਾ ਹੋਈ। ਸਤਿਗੁਰੂ ਪਾਤਸ਼ਾਹ ਐਸੇ ਬਲੀ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ 11 ਸਾਲ ਦੇ ਹੋਏ ਸਨ ਤਾਂ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ

ਗੁਰਿਆਈ ਦਾ ਤਿਲਕ ਦਿੱਤਾ ਗਿਆ ਤੇ ਬਚਨ ਕੀਤਾ ਕਿ ਤੁਸੀਂ ਹੁਣ ਨਵੀਂ ਰੀਤ ਇੱਕ ਰਣਕੀ ਕੀਜੈ ਕਿ ਗੁਰੂ ਘਰ ਦੀਆਂ ਜਿਤਨੀਆਂ ਮਰਿਆਦਾ ਪਹਿਲਾਂ ਚੱਲ ਰਹੀਆਂ ਹਨ ਉਸ ਨੂੰ ਉਸੇ ਤਰ੍ਹਾਂ ਰੱਖਣਾ ਹੈ। ਲੰਗਰ ਅਤੇ ਪੰਗਤ, ਸੰਗਤ ਅਤੇ ਪੰਗਤ ਦਾ ਜੋ ਗੁਰੂ ਘਰ ਦਾ ਸਿਧਾਂਤ ਹੈ ਉਹ ਸਿਧਾਂਤ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਣਾ, ਸਿਧਾਂਤ ਵਿੱਚ ਕਮੀ ਨਹੀਂ ਪਾਉਣੀ। ਅਤੇ ਨਾਲ ਹੀ ਜੰਗ ਦੀ ਰੀਤੀ ਕਰਨੀ, ਵੈਰੀਆਂ ਦੇ ਸੋਧੇ ਲਾਉਣੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ ਤੇ ਬਿਰਾਜਮਾਨ ਹੋਏ, ਸਤਿਗੁਰੂ ਜੀ ਨੇ ਮੀਰੀ ਪੀਰੀ ਦੀਆਂ ਦੋ ਤੇਗਾਂ ਪਾਈਆਂ। ਮੀਰੀ ਪੀਰੀ ਦੀਆਂ ਤੇਗਾਂ ਪਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ ਤੇ ਜ਼ਾਲਮ ਹਕੂਮਤ ਨੂੰ ਵੰਗਾਰ ਕੇ ਆਖਿਆ ਕਿ ਇਹ ਅਕਾਲ ਪੁਰਖ ਦਾ ਤਖ਼ਤ ਹੈ, ਇੱਥੇ ਨਿਆਂ ਹੁੰਦਾ ਹੈ। ਸੰਸਾਰੀ ਤਖ਼ਤਾਂ ਦੇ ਉੱਤੇ ਅਨਿਆਂ ਹੋ ਸਕਦਾ ਪਰ ਗੁਰੂ ਦੇ ਤਖ਼ਤ ਉੱਤੇ, ਅਕਾਲ ਦੇ ਤਖ਼ਤ ਦੇ ਉੱਤੇ ਕਦੀ ਵੀ ਅਨਿਆਂ ਨਹੀਂ ਹੁੰਦਾ। ਅਕਾਲ ਦਾ ਤਖ਼ਤ ਸਿਰਜ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗਊ ਗਰੀਬ ਦੀ ਰੱਖਿਆ ਵਾਸਤੇ ਫੌਜ ਤਿਆਰ ਕੀਤੀ, ਘੋੜ ਸਵਾਰ ਤਿਆਰ ਕੀਤੇ, ਜੰਗੀ ਸੰਗਤਾਂ ਨੂੰ ਹੁਕਮ ਕੀਤਾ ਕਿ ਪਹਿਲਾਂ ਤਾਂ ਸੰਗਤਾਂ ਗੁਰੂ ਘਰ ਵਿੱਚ ਦੁਸ਼ਾਲੇ ਲਿਆਉਂਦੀਆਂ, ਗੁਰੂ ਘਰ ਵਿੱਚ ਰਮੌਲੇ ਲਿਆਉਂਦੀਆਂ, ਲੰਗਰ ਦੀਆਂ ਰਸਤਾ ਬਸਤਾਂ ਆਉਂਦੀਆਂ। ਹੁਣ ਸਤਿਗੁਰਾਂ ਨੇ ਹੁਕਮ ਕੀਤਾ ਕਿ ਗੁਰੂ ਘਰ ਵਿੱਚ ਘੋੜੇ ਭੇਟਾ ਕਰੋ, ਗੁਰੂ ਘਰ ਵਿੱਚ ਆਪਣੇ ਜਵਾਨ ਪੁੱਤਰ, ਆਪਣੀ ਫੌਜ, ਗੁਰੂ ਘਰ ਵਿੱਚ ਜੋ ਜਵਾਨ ਬੱਚੇ ਹਨ ਉਹਨਾਂ ਨੂੰ ਭੇਟਾ ਕਰੋ। ਸਤਿਗੁਰਾਂ ਦਾ ਹੁਕਮ ਪਾ ਕਰਕੇ ਗੁਰੂ ਦੀਆਂ ਸੰਗਤਾਂ ਨੇ ਘੋੜੇ ਭੇਟਾ ਅਰਪਣ ਕੀਤੇ। ਇਤਨਾ ਦਲ ਵਧਿਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਲ ਨੂੰ ਵੇਖ ਕੇ ਜਹਾਂਗੀਰ ਬਾਦਸ਼ਾਹ ਦੇ ਜੋ ਪਾਸ ਨਿੰਦਕ ਲੋਕ ਸਨ ਚੰਦੂ ਵਰਗੇ, ਉਹਨਾਂ ਨੇ ਸਾਜਿਸ਼ਾਂ ਘੜੀਆਂ। ਸਾਜਿਸ਼ਾਂ ਘੜ ਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਿੱਲੀ ਬੁਲਾਇਆ। ਦਿੱਲੀ ਬੁਲਾ ਕਰਕੇ ਬੇਨਤੀ ਕੀਤੀ ਕਿ ਬਾਦਸ਼ਾਹ ਦੇ ਉੱਤੇ ਸਾੜ ਸਤੀ

ਗੁਰੂ ਕੀਆਂ ਸੰਗਤਾਂ ਨੇ। ਜਿਸ ਸਮੇਂ ਮਹਾਰਾਜ ਜੀ ਬੰਦੀ ਛੋੜਦਾ ਤਾਰ ਸਤਿਗੁਰੂ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕਰਕੇ ਮਹਾਰਾਜ ਜੀ ਬਾਹਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਆਏ, ਸੰਗਤਾਂ ਨੇ ਦੀਪਮਾਲਾ ਕੀਤੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੜੇ ਬੜੇ ਮਹਾਨ ਜੰਗ ਕੀਤੇ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਲੋਹਗੜ੍ਹ ਵਿਖੇ ਪਹਿਲਾ ਜੰਗ ਕੀਤਾ ਤੇ 7000 ਤੁਰਕਾਂ ਦਾ ਨਾਸ਼ ਕੀਤਾ। 7000 ਤੁਰਕਾਂ ਦਾ ਨਾਸ਼ ਕਰਕੇ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤਿਆਗ ਦਿੱਤਾ। ਨਗਰੀ ਛੱਡ ਕੇ ਮਹਾਰਾਜ ਜੀ ਨੇ ਇੱਕ ਨਗਰੀ ਵਸਾਈ ਜਿਸ ਦਾ ਨਾਮ ਸ੍ਰੀ ਹਰਗੋਬਿੰਦਪੁਰ ਸਾਹਿਬ ਰੱਖਿਆ। ਹਰਗੋਬਿੰਦਪੁਰ ਸਾਹਿਬ ਵਿਖੇ ਇੱਕ ਰਤਨ ਰਾਏ ਜੋ ਘੇਰੜ ਸੀ, ਉਸ ਦਾ ਪਿਤਾ ਸੀ ਭਗਵਾਨ ਦਾਸ ਘੇਰੜ। ਭਗਵਾਨ ਦਾਸ ਗੁਰੂ ਮਹਾਰਾਜ ਜੀ ਦੀ ਨਿੰਦਿਆ ਕਰਦਾ, ਮਹਾਰਾਜ ਦੇ ਬਾਰੇ ਅਪਸ਼ਬਦ ਬੋਲੇ ਤਾਂ ਸਿੱਖਾਂ ਨੇ ਉਹਦਾ ਸੰਘਾਰ ਕਰ ਦਿੱਤਾ, ਉਸਨੂੰ ਚਾਂਡਾ ਛਕਾਇਆ। ਫਿਰ ਉਸਨੇ ਜਾ ਕਰਕੇ ਜਲੰਧਰ ਦੇ ਸੂਬੇ ਨੂੰ ਬੇਨਤੀ ਕੀਤੀ ਤਾਂ ਜਲੰਧਰ ਦਾ ਸੂਬਾ 14000 ਫੌਜਾਂ ਲੈ ਕਰਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਆਇਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਲੀ ਬਹਾਦਰ ਸਤਿਗੁਰੂ ਜੀ ਨੇ ਐਸਾ ਮਹਾਨ ਜੰਗ ਕੀਤਾ, ਰਤਨ ਰਾਏ ਨੂੰ ਉੱਥੇ ਮਾਰਿਆ ਤੇ ਹੋਰ ਜਿੰਨੇ ਪਾਪੀ ਚੜ੍ਹ ਕੇ ਆਏ ਸਨ ਜਲੰਧਰ ਦਾ ਸੂਬੇਦਾਰ ਉਸਨੂੰ ਵੀ ਉੱਥੇ ਭਜਾ ਦਿੱਤਾ। ਐਸੀ ਖੇਡ ਵਰਤੀ ਮਹਾਰਾਜ ਜੀ ਦੇ। ਫਿਰ ਸਤਿਗੁਰੂ ਸਾਧ ਸੰਗਤ ਜੀ ਤੀਸਰਾ ਜੰਗ ਸਤਿਗੁਰੂ ਮਹਾਰਾਜ ਜੀ ਨੇ ਮਹਾਰਾਜ ਦੀ ਧਰਤੀ ਉੱਤੇ ਬਾਬਾ ਬਿਧੀ ਚੰਦ ਜੀ ਜਿਸ ਸਮੇਂ ਘੋੜੇ ਲੈ ਕੇ ਆਏ, ਘੋੜੇ ਲਿਆਉਂਦੇ ਸਾਧ ਸੰਗਤ ਜੀ ਗੁਰੂ ਕੀ ਸੰਗਤਾਂ ਨੇ ਘੋੜੇ ਹਾਜ਼ਰ ਭੇਟਾ ਕਰਨੇ ਸਨ। ਲਾਹੌਰ ਦੇ ਬਾਦਸ਼ਾਹ ਨੇ ਘੋੜੇ ਉੱਥੇ ਰੱਖ ਲਏ, ਪਰ ਜਦੋਂ ਘੋੜੇ ਬਾਬਾ ਬਿਧੀ ਚੰਦ ਜੀ ਕਿਲੇ ਦੇ ਵਿੱਚੋਂ ਕੱਢ ਕੇ ਲਿਆਏ, ਬਾਦਸ਼ਾਹ ਦੀਆਂ ਫੌਜਾਂ ਬੜੀਆਂ ਤੱਤੀਆਂ ਹੋਈਆਂ, ਫੌਜਾਂ ਚੜ੍ਹ ਕੇ ਆਈਆਂ, 35000 ਫੌਜਾਂ ਦਾ ਸਤਿਗੁਰੂ ਜੀ ਨੇ ਉੱਥੇ ਘਮਸਾਨ ਦਾ ਜੰਗ ਕੀਤਾ। ਲੱਲਾ ਬੇ ਕੰਬਰ ਵੇਗ ਵਰਗੇ ਪਾਪੀਆਂ ਦਾ ਸੋਤਾ ਲਾਇਆ। ਜਦੋਂ ਪਾਪੀ ਮਾਰੇ ਗਏ, ਤੁਰਕਾਂ ਦੀ ਹਾਰ ਹੋਈ, ਹਾਰ ਖਾ ਕਰਕੇ ਫੌਜ ਪਿੱਛੇ ਮੁੜ ਗਈ। ਫਿਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਆਏ, ਕਰਤਾਰਪੁਰ ਸਾਹਿਬ ਵਿਖੇ ਜੋ ਗੁਰੂ ਘਰ ਦੇ ਵਿੱਚ ਰਹਿਣ ਵਾਲਾ ਸਤਿਗੁਰਾਂ ਦੇ ਹੱਥੀ ਪਲਿਆ ਪੈਂਦੇ ਖਾਨ ਸੀ, ਜਿਸ ਨੂੰ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਪਾਲਿਆ ਸੀ, ਉਹ ਨਮਕ ਹਰਾਮੀ ਹੋ ਕੇ ਉਸਨੇ ਜਾ ਕੇ ਲਾਹੌਰ ਪੁਕਾਰ ਕੀਤੀ ਕਿ ਮੈਂ ਤੁਹਾਡੇ ਨਾਲ ਚੱਲਦਾ, ਪਿਛਲੀਆਂ ਜੰਗਾਂ ਵਿੱਚ ਮੈਂ ਹੀ ਤੁਹਾਡੇ ਨਾਲ ਜੰਗ ਕੀਤੇ ਸਨ, ਪਰ ਹੁਣ ਮੈਂ ਤੁਹਾਡੇ ਨਾਲ ਹਾਂ, ਮੈਂ ਜਾ ਕਰਕੇ ਜੰਗ ਕਰਾਂਗਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਥੇ ਫੜ ਕੇ ਲਿਆਵਾਂਗੇ। ਜੰਗ ਹੋਇਆ ਬੜਾ ਭਾਰੀ ਜੰਗ, ਉਸ ਜੰਗ ਦੇ ਵਿੱਚ ਕਾਲੇ ਖਾਂ ਉਸ ਜੰਗ ਦੀ ਅਗਵਾਹ ਕੀਤੀ, ਪੈਂਦੇ ਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਸੰਘਾਰਿਆ, ਮਾਰ ਦਿੱਤਾ। ਬੜਾ ਬਲੀ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੰਗ ਕੀਤਾ, 70000 ਫੌਜਾਂ ਦਾ ਮਹਾਰਾਜ ਜੀ ਨੇ ਉੱਥੇ ਸੰਘਾਰ ਕਰਕੇ ਜੰਗ ਦੇ ਵਿੱਚ 4000 ਇੱਕ ਪਾਸੇ ਫੌਜਾਂ ਸਨ, ਦੂਜੇ ਪਾਸੇ 70000 ਫੌਜਾਂ ਸਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਮਹਾਰਾਜ ਜੀ ਦੀ ਕਥਾ ਅਗਾਧ ਬੋਧ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੜੇ ਕੌਤਕ ਕੀਤੇ, ਗੁਰੂ ਕੀਆਂ ਸੰਗਤਾਂ ਨੂੰ ਨਾਮ ਦਾ ਉਪਦੇਸ਼ ਦਿੱਤਾ ਤੇ ਸੰਗਤਾਂ ਨੂੰ ਐਸੀ ਇੱਕ ਅਣਖ ਜਗਾਏ ਕਿ ਸੱਚ ਅਤੇ ਹੱਕ ਵਾਸਤੇ ਲੜਨਾ ਪਵੇ ਤਾਂ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਕੇ ਸਿੱਖਾਂ ਨੂੰ ਲੜ ਕੇ ਸ਼ਹੀਦੀ ਪ੍ਰਾਪਤ ਕਰ ਜਾਣੀ ਚਾਹੀਦੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਮਹਾਰਾਜ ਜੀ ਨੇ ਆ ਕੇ ਨਿਵਾਸ ਕੀਤਾ। ਕੀਰਤਪੁਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਸਮੇਂ ਨਿਵਾਸ ਕੀਤਾ ਤਾਂ ਸੰਗਤਾਂ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਭੇਟਾਵਾਂ ਲਿਆਉਂਦੀਆਂ ਹਨ, ਸੰਗਤਾਂ ਗੁਰੂ ਕਾ ਜਸ ਗਾਉਂਦੀਆਂ, ਗੁਰੂ ਕੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 48 ਸਾਲ ਇਸ ਸੰਸਾਰ ਦੇ ਉੱਤੇ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ, ਦਰਸ਼ਨ ਦੇ ਕਰ ਮਹਾਰਾਜ ਕੀਰਤਪੁਰ ਸਾਹਿਬ ਵਿਖੇ ਹੀ ਸਤਿਗੁਰੂ ਜੀ ਜੋਤੀ ਜੋਤ ਸਮਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕਥਾ ਅਗਾਧ ਬੋਧ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੇ ਬੜੇ ਜੰਗ ਕੀਤੇ, ਬੜੇ ਬੜੀ ਸੰਗਤਾਂ ਨੂੰ ਉਤਾਰਿਆ, ਗੁਰੂ ਕੀਆਂ ਸੰਗਤਾਂ ਨੂੰ ਉਪਦੇਸ਼ ਦਿੱਤਾ, ਬਾਬਾ ਬੁੱਢਾ ਸਾਹਿਬ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ, ਸ਼ਸਤਰ ਵਿੱਦਿਆ, ਬ੍ਰਹਮ ਵਿੱਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਸਿਖਾਈ। ਬਾਬਾ ਬੁੱਢਾ ਸਾਹਿਬ ਜੀ ਨੇ ਹੀ ਵਰ ਦਿੱਤਾ ਸੀ ਕਿ ਐਸਾ ਪੁੱਤਰ ਪੈਦਾ ਹੋਏਗਾ ਜਿਹੜਾ ਮੁਗਲਾਂ ਦੇ ਸਿਰ ਭੰਨੇਗਾ। ਸੋ ਐਸੇ ਵਾਰ ਮਹਾਂਪੁਰਖਾਂ ਦੇ ਪੂਰਨ ਹੋਏ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ

ਬੜੀ ਕਿਰਪਾ ਕੀਤੀ। ਆਪ ਜੀ ਦੇ ਤਿੰਨ ਮਹਿਲ ਸਨ, ਬੀਬੀ ਦਮੋਦਰੀ ਜੀ, ਬੀਬੀ ਮਹਾਦੇਵੀ ਜੀ ਅਤੇ ਬੀਬੀ ਨਾਨਕੀ ਜੀ। ਸਤਿਗੁਰੂ ਮਹਾਰਾਜ ਜੀ ਦੇ ਘਰ ਪੰਜ ਪੁੱਤਰ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਇੱਕ ਸਪੁੱਤਰੀ ਬੀਬੀ ਵੀਰੋ ਜੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਵਿਸ਼ੇਸ਼ ਵਿੱਚ ਦੇ ਸੰਖੇਪ ਵਿੱਚ ਵਿਚਾਰ ਕੀਤੀ ਹੈ। ਜੇ ਲੰਮੀ ਵਿਚਾਰ ਕਰੀਏ ਤਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਗਭਗ ਇੱਕ ਸਾਲ ਦੇ ਵਿੱਚ ਕਥਾ ਹੁੰਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਤਿਹਾਸ ਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ।

ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਉਚਾਰ ਰਹੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਇਸ ਜੀਵ ਰੂਪੀ ਜੋ ਅਗਿਆਨੀ ਜੀਵ ਹੈ ਜੋ ਸੰਸਾਰ ਵਿੱਚ ਭੁੱਲਿਆ ਭਟਕਿਆ ਹੋਇਆ ਮਾੜੇ ਕੰਮ ਕਰ ਰਿਹਾ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਹਨ ਸਤਿਗੁਰੂ ਜੀ ਕਥਨ ਕਰਦੇ ਕਿ ਹੇ ਅੰਨੇ ਜੀਵ ਅਗਿਆਨੀ ਜੀਵ ਤੂੰ ਸੰਸਾਰ ਵਿੱਚ ਆਇਆ ਨਾਮ ਜਪਣ ਲਈ ਤੈਨੂੰ ਇਹ ਸਰੀਰ ਪ੍ਰਾਪਤ ਹੋਇਆ ਸੀ ਤੂੰ ਤਾਂ ਇਸ ਸੰਸਾਰ ਵਿੱਚ ਆ ਕੇ ਮੋਤੀ ਚੁਗਣੇ ਸਨ ਤੂੰ ਤਾਂ ਇਸ ਸੰਸਾਰ ਵਿੱਚ ਆ ਕੇ ਨਾਮ ਦਾ ਰਸ ਲੈਣਾ ਸੀ ਗੁਰੂ ਕੀ ਸੰਗਤ ਵਿੱਚ ਸੇਵਾ ਕਰਨੀ ਸੀ ਸਿਮਰਨ ਕਰਨਾ ਸੀ ਭਜਨ ਬੰਦਗੀ ਕਰਨੀ ਸੀ ਪਰ ਸੰਸਾਰ ਵਿੱਚ

ਈਰਖਾ ਨਿੰਦਿਆ ਚੁਗਲੀ ਵਿਸ਼ਿਆਂ ਦੇ ਵਿੱਚ ਹੀ ਤੂੰ ਵਰਤਦਾ ਰਿਹਾ, ਵਾਰ ਵਾਰ ਵਿਸ਼ਿਆਂ ਨੂੰ ਹੀ ਗ੍ਰਹਿਣ ਕਰਦਾ ਰਿਹਾ, ਵਿਸ਼ਿਆਂ ਨੂੰ ਹੀ ਆਪਣੇ ਅੰਦਰ ਗਟਾਕ ਕਰ, ਗਟਾਕ ਦਾ ਭਾਵ ਹੈ ਗੱਟ ਗੱਟ ਕਰਕੇ ਪੀ ਜਾਣਾ, ਜਿਸ ਤਰ੍ਹਾਂ ਕੋਈ ਜਲ ਬਹੁਤ ਛੇਤੀ ਛੱਕ ਲੈਂਦਾ ਤੇਜ਼ ਗੱਫੇ ਛਕਦਾ, ਇਸੇ ਤਰ੍ਹਾਂ

0: ਸਾਸ ਗਯੋ ਤਤ ਘਾਟ।
1: ਤੇਰੇ ਜਿਹੜੇ ਸਤਿਗੁਰੂ ਵਾਹਿਗੁਰੂ ਨੇ ਤੈਨੂੰ ਇਹ ਸਰੀਰ ਦਿੱਤਾ ਸੀ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਗਏ, ਕਿਆ ਤੁਧ ਕਰਮ ਕਮਾਇਆ। ਤੈਨੂੰ ਅੱਖਾਂ ਦਿੱਤੀਆਂ ਸਨ, ਸ਼ਰਵਣ ਦਿੱਤੇ ਸਨ, ਅੰਤਰ ਗੁਰਿਆ ਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਸ਼ਰਵਣ ਦਿੱਤੇ ਸਨ ਗੁਰੂ ਦੇ ਨਾਮ ਸੁਣਨ ਨੂੰ, ਨੇਤਰ ਦਿੱਤੇ ਸਨ ਗੁਰੂ ਕੇ ਦਰਸ਼ਨ ਕਰਨ ਨੂੰ, ਪੈਰ ਦਿੱਤੇ ਸਨ ਗੁਰੂ ਕੇ ਦੁਆਰੇ ਨੂੰ ਜਾਣ ਨੂੰ, ਗੁਰੂ ਘਰ ਜਾਣ ਨੂੰ, ਨਾਮ ਜਪਣ ਵਾਸਤੇ ਸਰੀਰ ਪ੍ਰਾਪਤ ਹੋਇਆ ਸੀ। ਪਰ ਹੇ

ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਜਿਸ ਸਮੇਂ ਨਾਮ ਜਪਣਾ ਸੀ ਉਸ ਸਮੇਂ ਨਾਮ ਨਹੀਂ ਜਪਿਆ, ਸੰਸਾਰ ਵਿੱਚ ਆ ਕਰਕੇ ਅੱਖਾਂ ਰਾਹੀਂ ਕੰਨਾਂ ਰਾਹੀਂ ਵਿਸ਼ਿਆਂ ਨੂੰ ਗ੍ਰਹਿਣ ਕੀਤਾ, ਵਿਸ਼ਿਆਂ ਵੱਲ ਹੀ ਭਜਿਆ। ਪਰ ਜਿਹੜੇ ਇਹ ਸਰੀਰ ਸਨ, ਇਹ ਜਿਹੜੇ ਸਾਨੂੰ ਨੇਤਰ ਇੰਦਰੀਆਂ ਮਿਲੀਆਂ ਸਨ ਨਾਮ ਜਪਣ ਵਾਸਤੇ, ਉਹ ਨਾਮ ਨਹੀਂ ਜਪਿਆ। ਹੁਣ ਉਹਨਾਂ ਅੱਖਾਂ ਦੀ ਬਲ ਜੋ ਤਾਕਤ ਸੀ ਉਹ ਘੱਟ ਗਈ, ਅੱਖਾਂ ਰਾਹੀਂ ਹੁਣ ਦਿਖਦਾ ਨਹੀਂ, ਕੰਨਾਂ ਰਾਹੀਂ ਸੁਣਦਾ ਨਹੀਂ, ਅਤੇ ਜੋ ਸਰੀਰ ਦਾ ਬਲ ਸੀ ਤੱਤ ਸੀ ਉਹ ਘੱਟ ਗਿਆ ਹੈ। ਸਾਸ ਜਿਹੜੇ ਸਨ, ਉਹ ਜਿਹੜੇ ਸਾਸ ਜਿਹੜੇ ਆਪਾਂ ਨੂੰ ਸਵਾਸ ਨਾਮ ਜਪਣ ਲਈ ਇਹ ਸਰੀਰ ਮਿਲਿਆ ਸੀ, ਉਹ ਸਾਸਾਂ ਨੂੰ ਮਾੜੇ ਕੰਮਾਂ ਵਿੱਚ ਸੰਸਾਰੀ ਕੰਮਾਂ ਦੇ ਵਿੱਚ ਹੀ ਵਿਅਰਥ ਕਰ ਦਿੱਤਾ। ਆਪਣੇ ਸਰੀਰ ਦਾ ਜੋ ਬਲ ਸੀ ਉਹ ਘੱਟ ਗਿਆ, ਨਾਮ ਨਹੀਂ ਜਪਿਆ। ਵਿਸ਼ਰਾਮ ਦੇ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ

ਇਸ ਸੰਸਾਰ ਵਿੱਚ ਜਦੋਂ ਆਇਆ ਤਾਂ ਆ ਕਰਕੇ ਜਿਹੜੇ ਅਨਾਥ ਲੋਕ ਸਨ, ਗਰੀਬ ਲੋਕ ਸਨ, ਉਹਨਾਂ ਦਾ ਹੱਕ ਨੂੰ ਮਾਰਿਆ, ਗਰੀਬਾਂ ਦੇ ਹੱਕ ਉੱਤੇ ਡਾਕੇ ਪਾਏ, ਉਹਨਾਂ ਦੀ ਮਾਇਆ ਨੂੰ ਆਪਣੇ ਵੱਲ ਖਿੱਚਿਆ, ਉਹਨਾਂ ਨੂੰ ਕੰਮ ਕਰਾਇਆ। ਬੁਰਿਆਂ ਬਾਪ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਹਨ ਕਿ ਨਾਮ ਨਹੀਂ ਜਪਿਆ, ਅਨਾਥ ਲੋਕਾਂ ਨੂੰ ਤੰਗ ਕੀਤਾ, ਗਰੀਬਾਂ ਨੂੰ ਦੁੱਖ ਦਿੱਤਾ ਤੇ ਉਹਨਾਂ ਦੀ ਮਾਇਆ ਨੂੰ ਲੈ ਕਰਕੇ

ਬੰਦੇ ਨੂੰ 1000 ਮਿਲਦੀ ਆ, ਬੰਦਾ ਕਹਿੰਦਾ 10000 ਹੋ ਜਾਵੇ, ਵਧੀ ਜਾਵੇ ਵਧੀ ਜਾਵੇ। ਪਰ ਸਤਿਗੁਰੂ ਕਹਿੰਦੇ ਇੰਨੀ ਮਾਇਆ ਇਕੱਠੀ ਕਰ ਲਈ ਅੰਤ ਨਹੀਂ ਆਇਦਾ। ਪਰ ਜਦੋਂ ਸੰਸਾਰ ਵਿੱਚੋਂ ਜਾਣਾ ਸੀ, ਸੰਸਾਰ ਵਿੱਚੋਂ ਜਾਣ ਵੇਲੇ ਇਹ ਜਿਹੜੀ ਮਾਇਆ ਇਕੱਠੀ ਕਰ ਕਰਕੇ ਭੰਡਾਰ ਭਰ ਭਰ ਕੇ ਰੱਖੇ ਸਨ, ਇਹ ਨਾਲ ਨਹੀਂ ਗਈ। ਇਹ ਮਾਇਆ ਇੱਥੇ ਹੀ ਹਟ ਕੇ ਰਹਿ ਗਈ। ਤੇਰੇ ਨਾਲ ਨਾਮ ਨੇ ਜਾਣਾ, ਮਾਇਆ ਨੇ ਨਹੀਂ ਜਾਣਾ। ਸਤਿਗੁਰੂ ਕਹਿੰਦੇ ਮਾਇਆ

ਨਿੰਦਕ ਪਾਪੀਆਂ ਲੋਕਾਂ ਨੂੰ ਜਿਹੜੇ ਸੰਸਾਰ ਵਿੱਚ ਆ ਕਰਕੇ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਕਰਦੇ, ਧਾਰਮਿਕ ਲੋਕਾਂ ਦੀ ਨਿੰਦਿਆ ਕਰਦੇ, ਸਾਧੂ ਸੰਤਾਂ ਦੀ ਨਿੰਦਿਆ ਕਰਦੇ, ਪਾਪ ਕਰਦੇ ਹਨ, ਵਿਸ਼ਿਆਂ ਨੂੰ ਗ੍ਰਹਿਣ ਕਰਦੇ, ਐਸੇ ਜਿਹੜੇ ਨਿੰਦਕ ਲੋਕ ਹਨ ਉਹਨਾਂ ਨੂੰ ਅੰਤ ਸਮੇਂ ਜਮਦੂਤ ਆਉਂਦੇ ਤੇ ਜਮਦੂਤ ਆ ਕਰਕੇ ਉਹਨਾਂ ਨੂੰ ਸੰਘਾਰ ਦਿੰਦੇ, ਉਹਨਾਂ ਦੇ ਸਰੀਰ ਵਿੱਚੋਂ ਜਿਸ ਸਮੇਂ ਪ੍ਰਾਣ ਖਿੱਚ ਲੈਂਦੇ ਹਨ ਤੇ ਸਿਰ ਦੇ ਉੱਤੇ ਐਸਾ ਉਹ ਸਲੋਤਰ ਮਾਰਦੇ, ਕਹਿੰਦੇ ਮਟਾਕ ਕਰਕੇ ਜਿੱਦਾਂ ਸਲੋਤਰ ਵੱਜਦਾ ਜੋਰ ਕੇ ਸਿਰ ਦੇ ਵਿੱਚ ਤਾਂ ਮਟਾਕ ਦੀ ਆਵਾਜ਼ ਆਉਂਦੀ, ਉਹ ਸਿਰ ਖੋਪੜ ਖੁੱਲ ਜਾਂਦਾ ਤੇ ਪ੍ਰਾਣ ਨਿਕਲ ਜਾਂਦੇ ਸਰੀਰ ਵਿੱਚੋਂ, ਪ੍ਰਾਣ ਪੰਖੇਰੂ ਉੱਡ ਜਾਂਦੇ। ਸਤਿਗੁਰੂ ਕਹਿੰਦੇ

ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਨਾਨਕ ਜੀ ਕਥਨ ਕਰਦੇ, ਕਹਿੰਦੇ ਨਿੰਦਕ ਲੋਕਾਂ ਨੇ ਕੈਸਾ ਕੰਮ ਕੀਤਾ ਕਿ ਮੰਨ ਲਵੋ ਕਿ ਕਿਸੇ ਸੂਰਮੇ ਨੇ ਕਟਾਰ ਆਪਣੇ ਗਾਤਰੇ ਪਾਈ ਹੋਵੇ, ਸ਼ਸਤਰ ਪਾਇਆ ਹੋਵੇ, ਤੇ ਕਟਾਰ ਜਦੋਂ ਘੋੜੇ ਤੋਂ ਗਿਰ ਜਾਵੇ ਜਾਂ ਕਿਸੇ ਕਾਰਨ ਹੀ ਆਪਣੀ ਕਟਾਰ ਹੀ ਆਪਣੇ ਪੇਟ ਦੇ ਵਿੱਚ ਜਾਂ ਸਰੀਰ ਉੱਤੇ ਲੱਗ ਜਾਵੇ ਤੇ ਸਰੀਰ ਦਾ ਨਾਸ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿਹੜੇ

ਨਾਮ ਦਾ ਅਵਸਰ ਜਿਹੜਾ ਸੀ ਉਸ ਨਾਮ ਦਾ ਅਵਸਰ ਜਿਹੜਾ ਆਪਣੀ ਕਟਾਰੀ ਆਪਣੇ ਆਪ ਮਾਰ ਲਈ ਆਪਣਾ ਨੁਕਸਾਨ ਕਰ ਲਿਆ ਇਹ ਸ਼ਰੀਰ ਬਣਾ ਮਿਲਿਆ ਸਾ ਨਾਮ ਜਪ ਇਹ ਕਿ ਭਈਆ ਰਾਮ ਦੋ ਮਾਰ ਵਜਦੇ ਹੋਈ ਆ ਦੋ ਬਿੰਦ ਮਿਲ ਲਈ ਇਹ ਅੱਜ ਦੀ ਬੈਲੀ ਮਿਲ ਲਈ ਜਿਹੜੇ ਬਿੰਦ ਤੇ ਹੋ ਗਏ ਜਿਹਾ ਪਾਪਾ ਦੋ ਮਾਨ ਤੋ ਮਾਨ ਮੁਖ ਦੋ ਮਾਨ ਦੋ ਇਸੇ ਤਰ੍ਹਾਂ ਹੀ ਆਪ ਨੂੰ ਜੀਵਨ ਮਿਲ ਸਕਦੇ ਹਨ ਆਪਣੀ ਕਟਾਰ ਮਾਰ ਕਰਕੇ ਬਾਪ ਨਰ ਕਰਕੇ ਮਾਇਆ ਦੇ ਪਿੱਛੇ ਪੈਰ ਪੈਰ ਕਰਕੇ ਦੇ ਪਿੱਛੇ ਪੈਰ ਪੈਰ ਆਪਣੇ ਨੁਕਸਾਨ ਕਰ ਲਿਆ ਆਪਣੇ ਮਨ ਨੂੰ ਹੀ ਕਰ ਲਿਆ ਆਪਣੇ ਆਪਣੇ ਕਰ ਲਏ ਹਨ ਆਪਣੇ ਹਨ ਫੜ ਕੇ ਲੈ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਆਪਣੇ ਵਾਹਿਗੁਰੂ ਕੀ ਆਪੇ ਰੱਖਿਆ ਕੀ ਆਪੇ ਨਾਮ ਬਿਤਾਵੈ ਜਹ ਜਹ ਕਾਰ ਨਾਮ ਸੇਵਕੀ ਜਹ ਜਹ ਕਾਰ ਕੀ ਪਰਮੇਸ਼ਰ ਵਾਹਿਗੁਰੂ ਜੀ ਆਪਣੇ ਸਿੱਖਾਂ ਦੇ ਸੇਵਕਾਂ ਦੇ ਗਿਆਨ ਦਾ ਬਦੇ ਜਾਣਕਾ ਰੱਖਾ ਆਪ ਸਵਾਮੀ ਜਾਣਕਾ ਆਪਣੇ ਭਾਜਨਾ ਦਾ ਆਪ ਰੱਖਦੇ ਹਬਦੇ ਆਪ ਰੱਖ ਆਪਣੇ ਸੇਵਕਾਂ ਦੀ ਲਾਲਾ ਰੱਖਦੇ ਬੇਮੁਖ ਲੋਕਾਂ ਨੂੰ ਮਾਤਮਖ ਲੋਕਾਂ ਨੂੰ ਐਸੇ ਜਿਹੜੇ ਨਿੰਦਕ ਲੋਕ ਹਨ ਬੜੇ ਜਬਰ ਲੋਕ ਹਨ ਸਾਧਨ ਬੜੇ ਜਿਦਾਂ ਕਿ ਬਾਦਸ਼ਾਹ ਦੇ ਕੋਲ ਜਾਂਦੇ ਆ ਕਿ ਬਾਹਰ ਪ੍ਰਤੀ ਕੋਲ ਜਾਂਦੇ ਵੀ ਕਰਕੇ ਬੱਤਰੀ ਕੇ ਨਾਲ ਵੀ ਮੇਰੇ ਛੋਟੇ ਭਰਾ ਨਾਲ ਜੋ ਗੁਰਦੀਆ ਮੇਰੇ ਖਲਾਬ ਹੋ ਜਾਵੇ ਗੁਰਦੀਆ ਮੈਨੂੰ ਪਰਬਾਦਸ਼ਾਹ ਦਾ ਕਰ ਕਰਦੇ ਉਸ ਦਾ ਕਹਿਆ ਤੋਏ ਉਹਨਾਂ ਸੁਣੀ ਕਿ ਉਸ ਪਾਪੋ ਦੇ ਦੀ ਜ਼ਿੰਦਗੀਆਂ ਦੀ ਜੋ ਪਾਪੀਆਂ ਜੋ ਮਾੜੇ ਜੋ ਉਹਨਾਂ ਦੇ ਮਨ ਵਿੱਚ ਮਾੜੇ ਉਸ ਸਨ ਉਹਨਾਂ ਦੇ ਵੀ ਸੁਣੇ ਉਸ ਸਨ ਉਹਨਾਂ ਦੀ ਤੇ ਵੀ ਸੁਣੇ ਵਾਰੀ ਨਹੀਂ ਉਹਨਾਂ ਦੀ ਕਿਤੇ ਫਿਰ ਵੀ ਦੁਖੀ ਹੁੰਦੇ ਉੱਥੇ ਅੱਗੇ ਵੀ ਪ੍ਰਲੋਕ ਵਿੱਚ ਦੁਖੀ ਹੁੰਦੇ ਲੋਕ ਦੇ ਪ੍ਰਲੋਕ ਦੇ ਵਿੱਚ ਉਹਨਾਂ ਦਾ ਲੋਕ ਦੇ ਪ੍ਰਲੋਕ ਦੇ ਉਸ ਦਾ ਕਹਿਆ ਕੋਈ ਉਸ ਦਾ ਕਿਤੇ ਵੀ ਉਹਨਾਂ ਦੀ ਗੱਲ ਬਾਤ ਸੁਣੇ ਨਹੀਂ ਜਾਂਦੇ ਕਿਤੇ ਵੀ ਉਹਨਾਂ ਨੂੰ ਬੈਸਣ ਦਾ ਕਿਤੇ ਦਾ ਬੈਸ ਸਾਰਾ ਵਿੱਚ ਰਹਿਣ ਵਾਸਤੇ ਆਲੇ ਥਾਂ ਰਹਿਣ ਦੇ ਉਹਨਾਂ ਨੂੰ ਵੱਡੇ ਲਾਈ ਕੋਈ ਪਤਨੀਆਂ ਨੂੰ ਛੱਡਿਆ ਦੀ ਪਤਨੀਆਂ ਵੀ ਪਹੀ ਬਰਾਬਰ ਸਾਧੀਆਂ ਬਰਾਬਰ ਹੁੰਦੀਆਂ ਇਥੇ ਸੰਸਾਰ ਵਿੱਚ ਹੀ ਪਾਪੀ ਉਥੇ ਸੰਸਾਰ ਵਿੱਚ ਇਥੇ ਮੈਂ ਦੁੱਖਾਂ ਦੇ ਵਿੱਚ ਸਾਰਾ ਜੀਵਨ ਦੇ ਦੁੱਖਾਂ ਦੇ ਵਿੱਚ ਸਾਰਾ ਦੇ ਜਦੋਂ ਵੇਲੇ ਮਾਰ ਕੇ ਪ੍ਰਲੋਕ ਵਿੱਚ ਗਏ ਪਰ ਉਥੇ ਵੀ ਵਿੱਚ ਜਾਂਦਾ ਰਹੇ ਉਥੇ ਵੀ ਹਾਂ ਦੁੱਖ ਆਕਾ ਨਰਕਾਂ ਦੁੱਖ ਇਹ ਨਰਕਾਂ ਦੇ ਵਿੱਚ ਹੀ ਪਾਪਾਂ ਦੇ ਨਰਕ ਦੇ ਵਿੱਚ ਜਦੋਂ ਆਪ ਜਾਂਦੇ ਸੰਸਾਰ ਵਿੱਚ ਆਪ ਜਾਂਦੇ ਫਿਰ ਧਰਮ ਰਾਜ ਉਹਨਾਂ ਦੇ ਫਿਰ ਧਰਮ ਰਾਜ ਜਾਂਦੇ ਤੇ ਉਹਦੇ ਪ੍ਰਭਾਵ ਰਾਜ ਸਾੜਦਾ ਹੋਰ

ਪ੍ਰਾਪਤ ਹੋਣ ਕ੍ਰਿਸ਼ਨਾ ਕੈਸੀ ਹੈ, ਕ੍ਰਿਸ਼ਨਾ ਕੀ ਕਰਦੀ ਹੈ, ਕ੍ਰਿਸ਼ਨਾ ਜਿਹੜੀ ਹੈ ਮਨ ਦੀ ਸ਼ਾਂਤੀ ਨਹੀਂ ਆਉਂਦੀ ਹੈ, ਮਨ ਵਿੱਚ ਜਾਨਾ ਜਿਹੜੀ ਹੈ ਮਨ ਨੂੰ ਟਿਕਣ ਦੀ ਬੇਨਤੀ ਕਰਦੀ ਹੈ, ਮਨ ਦੀ ਟਿਕਣੀ ਮਨ ਨੂੰ ਚੰਚਲ ਰੱਖਦੀ ਹੈ, ਮਨ ਸ਼ਾਂਤ ਰੂਪ ਹੈ, ਸ਼ਾਂਤੀ ਆਉਂਦੀ ਜੇ ਸ਼ਾਂਤੀ ਆ ਜੀ ਤਾਂ ਇਹਦਾ ਸੁੱਖਾਂ ਦੇ ਸ਼ਾਂਤੀ ਆ ਦੇ ਵਿੱਚ ਜਿਹੜਾ ਸਾਰੇ ਘਰ ਤਾਂ ਇਸ ਤੋਂ ਮਨ ਪ੍ਰਾਪਤੀ ਹਾਲ ਹੈ, ਤਾਂ ਸੁੱਖ ਕੋ ਮੰਗਣ ਸਭ ਕੋ ਸੁੱਖ ਕੋ ਮੰਗਣ ਸਭ ਕੋ ਦੇ ਪ੍ਰਭ ਸੁੱਖ ਦੇ ਵਿੱਚ ਸੰਸਾਰੀ ਸੁੱਖਾਂ ਤੋਂ ਪਿਆ ਵਿੱਚ ਕ੍ਰਿਸ਼ਨਾ ਕੈਸੀ ਹੈ, ਇਹਦੀ ਜਾਨ ਕ੍ਰਿਸ਼ਨਾ ਬਗੈਸੀ ਹੈ, ਇਹਦੀ ਜਾਨ ਜੇ ਕ੍ਰਿਸ਼ਨਾ ਲੱਗ ਜਾਵੇ ਉਹ ਆਪਣੇ ਭਰਾ ਲੱਗ ਜਾਵੇ, ਜਿਹਨੂੰ ਕ੍ਰਿਸ਼ਨਾ ਲੱਗ ਜਾਵੇ ਉਹ ਰੰਗ ਦੇ ਬਾਲ ਸਜਾ ਲੱਗ ਜਾਵੇ, ਰੰਗਨਾ ਦੇ ਵਿੱਚ ਆਪਣੇ ਆਪਣੇ ਜੋਧਾ ਦੇ ਵਿੱਚ ਕਰਦੇ ਆਪਣੇ ਭਰਾ ਨੂੰ ਮਾਰ ਦਿੱਤਾ, ਪਰ ਕ੍ਰਿਸ਼ਨਾ ਨੇ ਮਾਰ ਦਿੱਤਾ ਆਪ ਕ੍ਰਿਸ਼ਨਾ ਦੀ ਕੱਟ ਨਾ ਜਾਣਾ, ਕ੍ਰਿਸ਼ਨਾ ਜਿਹੜੀ ਹੈ ਆਪਣਾ ਕ੍ਰਿਸ਼ਨਾ ਨਹੀਂ ਜਾਣਦੀ, ਆਪਣਾ ਆਪਣੇ ਹੀ ਮੁਖ ਜੋ ਮੈਨੂੰ ਆਪਣੀ ਜਾਨ ਪ੍ਰਾਪਤ ਹੋ ਜਾਵੇ, ਮੈਂ ਆਪ ਜੀ ਸ਼ਰਧਾ ਦੇ ਰੂਪ ਨੂੰ ਆਪ ਜੀ ਕਿਰਪਾ ਦੇ ਰੂਪ ਨੂੰ ਆਪ ਆਪ
ਜੀ ਦੇ ਚਰਨਾਂ ਦੇ ਉੱਤੇ ਬਾਰ ਬਾਰ ਜਨਹਾਲ ਜੀ ਆਪ ਜੀ ਦੇ ਚਰਨਾਂ ਦੇ ਉੱਤੇ ਬਾਰ ਬਾਰ ਜੀ ਦੇ ਚਰਨਾਂ ਦੇ ਉੱਤੇ ਬਾਰ ਬਾਰ ਜੀ ਵਾਰੀ ਭਲੇ ਹਾਰ ਰੱਖਦੇ ਬਾਜੀ ਬਾਜ ਗੁਲ ਹੈ ਕਿਰਪਾ ਕਰੋ ਤੁਸੀਂ ਬਾਰ ਕਿਰਪਾ ਦੇ ਤਾਰ ਸਾਹਿਬ ਦੇ ਤਾਰਾ ਦੇ ਬਾਪ ਵੀ ਤਾਰ ਪਰਮੇਸ਼ਰ ਵਾਹਿਗੁਰੂ ਵੀ ਸਾਡਾ ਪਰਮੇਸ਼ਰ ਵਾਹਿਗੁਰੂ ਜੀ ਸਾਰੇ ਸੰਸਾਰ ਦੇ ਸੰਸਾਰ ਸਾਗਰ ਦੇ ਵਿੱਚੋਂ ਸਾਡੇ ਲਾਜਵਾਬ ਰੱਖ ਲਓ ਸਮਾਪਤੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਤਿਗੁਰੂ ਜੀ ਸਾਚੀ ਮਹਾਰਾਜ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਰੋਹੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪ ਸੂ ਸੰਗਤਾਂ ਦੇ ਚਰਨਾਂ ਦਾ ਇਹ ਸਿਮਰਨ ਬੇਨਤੀ ਹੈ। ਚਰਨਾਂ ਵਿੱਚ ਇਹ ਸਿਮਰਨ ਬੇਨਤੀ ਹੈ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸੰਗਤ ਜੀ ਪਾਤਸ਼ਾਹ ਮਹਾਰਾਜ 431ਵੇਂ ਅਵਤਾਰ ਗੁਰੂ ਗੁਰਪੁਰਬ ਦੀ ਖੁਸ਼ੀ ਤਾਂ ਨਿਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਸ੍ਰੀ ਦਸਾਂ ਗ੍ਰੰਥ ਸਾਹਿਬ ਜੀ ਸ੍ਰੀ ਸ੍ਰੀ ਸਾਹਿਬ ਸਰਬ ਲੋਕ ਗ੍ਰੰਥ ਸਾਹਿਬ ਜੀ ਪਾਠ ਸਰਬ ਲੋਕ ਗ੍ਰੰਥ ਸ੍ਰੀ ਕੌਪੀ ਸਾਹਿਬ ਸੁਖਮਨੀ ਸਾਹਿਬ ਜੀ ਪਾਠ ਸਾਹਿਬ ਗੁਰਮੰਤਰ ਦੇਵ ਵਾਹਿਗੁਰੂ ਗੁਰਮੰਤਰ ਦੇਵ ਜਪ ਯੋਗਤਾ ਸਮੂਹ ਸੁਖੀ ਸਾਧ ਸੰਯੋਗਤਾ ਸਮੂਹ ਸੁਖੀ ਸਾਧ ਜੀ ਗ੍ਰੰਥ ਦੀ ਸੰਕਟਨਾ ਵੱਲੋਂ ਹਜ਼ੂਰੀ ਗ੍ਰੰਥ ਦੇ ਸੀ ਚੌਗਾ ਵੱਲੋਂ 2004 ਸ਼ਬਦੀ ਦੀ 24 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Sadhana,

Thank you.

ਕੀਤਾ ਮਹਾਰਾਜ, ਰੋਮ ਰੋਮ ਸ਼ੁਕਰਾਨਾ ਤਰਸ ਕੀਤਾ ਸਤਿਗੁਰ ਜੀ ਆਪਣੇ ਬੱਚਿਆਂ ਪਾਸੋਂ ਨਿੱਕੀ ਗੋਲੀ ਉਡਾ ਕੇ ਆਪਣਾ ਹਰ

ਦਰਬਾਰ

ਜੀ ਗੁਰੂ ਗਰੀਬ ਨਿਵਾਜ ਤਰਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕਿਰਿਆ ਸੰਸਥਾ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਅੰਤ ਮਾਇਆ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਨਾਮ ਆਪ ਜਾਣੇ ਜਾਣੋ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਤਾ ਦੇ ਨਾਮ ਦੇ

ਤਵਾ ਪ੍ਰਸਾਦ ਕਪਿਤ ਖੂ ਕਮਲ ਹਰਿ ਗਜ ਗਦ ਹਾ ਵਿਭੂਤ ਦਾਰਿ ਗਿੱਧੂਆ ਮਸਾਨ ਵਾਸ ਕਰਿ ਹੋਈ ਕਰਤ ਹੈ ਖੂ ਘੁਮੰਡ ਵਾਸੀ ਲੰਘ ਡੋਲਤ ਉਦਾ ਸਿਮ੍ਰਿਗ ਤਰਵਰ ਸਦੀਵ ਮੁਨ ਸਾਧਈ ਮਰਤ ਹੈ ਬਿੰਦ ਕੇ ਸਦਈਆ ਤਾਹ ਹੀ ਜਿਕੀ ਬਟਈਆ ਦੇਤ ਮੰਦਰਾ ਸਦੀਵ ਪਾਏ ਨਾਂਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛਿਨ ਕਹਿ ਸਕੇ ਤਰਤ ਹੈ ਭੂਤ ਬਨ ਚਾਰਿ ਛਿਤ ਛਾਉਣਾ ਸਭੈ ਦੂਤਾ ਧਾਰੀ ਪਾਉਣ ਕੇ ਆਹਾਰੀ ਸੋਭ ਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਅ ਤੇ ਤਗਉਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹ ਪੰਛੀ ਕੀ ਬਡਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜੇਤੇ ਵੱਡ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾਹੇ ਐਸੇ ਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਵਸਈਆ ਤਾਹੇ ਭੂ ਚਰੀਕ ਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਏ ਫਲ ਕੇ ਵਛਈਆ ਤਾਹੇ ਬਾਂਦਰੀਕ ਜਈਆ ਕਹੇ ਆਦਿਸ ਫਿਰਈਆ ਤੇ ਤਭੂਤ ਕੈ ਪਛਾਨੀਏ ਜਲ ਕੇ ਤਰੀਏ ਕੁ ਗੰਗੇਰੀ ਸੀ ਕਹਤ ਜਗ ਆਗ ਕੇ ਵਛਈਆ ਸੋ ਚਕੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜੇਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦਿਨ ਚਾਰੀ ਲਿਖੀ ਕਿਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇਰੁ ਕੋ ਕਨਹੀਆ ਨਾਮ ਕੰਸ ਕੋ ਬਥਈਆ ਜਮ ਦੂਤ ਕਹੀਅਤ ਹੈ ਮੂੜ ਰੂਡ ਪੀਟ ਤਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਥਾਰੀ ਸਤੀ ਸਾਜ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਵੇਦ ਵੇਦ ਯੁਗ ਦੇਵ ਨੇਦ ਨੇਦ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਦਾਮਨੀ ਅਨੇਕ ਭਾਵ ਕਰਿਓਈ ਕਰਤ ਹੈ ਚੰਦਰਮਾਤ ਸੀਤਲ ਨ ਸੂਰ ਸਥਿਤ ਪਤ ਤੇਜ ਇੰਦਰ ਸੋਨ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸਿਆਦ ਬ੍ਰਹਮਾ ਸੇਨਾ ਬੇਦ ਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕ ਦੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਅਰ ਬਿਸਨ ਕੇ ਤੇ ਵੇਦ ਔ ਪੁਰਾਣ ਕੇ ਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਤਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਔ ਪਿਗੰਬਰ ਕਿਤੇ ਗਾਨੇ ਨਾ ਪਰਤ ਏ ਤੇ ਭੂਮ ਹੀ ਤੇ ਹੋਏ ਕੇ ਫੇਰ ਭੂਮ ਹੀ ਮਿਲਏ ਹੈ ਜੋਗੀ ਜਤਾ ਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਰਤ ਹੈ ਜੋਗੀ ਜਤੇ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿ ਛਾਇਆ ਗਈ ਗੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਭ ਕੋ ਦਲਤ ਹੈ ਮਾਨਸੇ ਮਹੀਬ ਅਦਲੀਬ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦੁਰਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜਦੇ ਕਰੇ ਅਨੇਕ ਦੋ ਬਚੀ ਕਪਟ ਬੇਸ ਬੋਸਤੀ ਅਨੇਕ ਦਾ ਨਿਭਾਵਤ ਹੈ ਸੀਸ ਕੋ ਕਾਹ ਭਯੋ ਮੱਲ ਜੋ ਪੇ ਕਾਢਤ ਅਨੇਕ ਡੰਡ ਸੂਤ ਨਾ ਡੰਡੋਤ

ਹਿਰਦੇ ਅਨੇਕ ਦੂਰ ਪੂਰਤ ਹੈ, ਦੂਰ ਕੇ ਕਨੁਕ ਫਿਰ ਦੂਰ ਹੀ ਸਮਾਹਿੰਗੇ। ਜੈਸੇ ਇੱਕ ਨਦ ਦੇ ਤਰੰਗ ਕੁੜ ਉਪਜਤ ਹੈ, ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹਿੰਗੇ। ਕਿਤੇ ਕਛ ਮਛ ਕਿਤੇ ਉਨ ਕੋ ਕਰਤ ਭਛ, ਕਿਤੇ ਅਚ ਵਛ ਹੋਏ ਸ ਪਚ ਉਡ ਜਾਹਿੰਗੇ। ਕਿਤੇ ਨਵ ਬੀਜ ਅਛ ਪਛ ਕੋ ਕਰੇਂਗੇ ਭਛ, ਕਿਤੇ ਕਬਲਤ ਅਚ ਹੋਏ ਬਚਾਏ ਥਾਏ ਜਾਹਿੰਗੇ। ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ, ਕਾਲ ਕੇ ਬਨਾਏ ਸਭੇ ਕਾਲ ਹੀ ਚਬਾਹਿੰਗੇ। ਤੇਜ ਜਿਉਂ ਤੇਜ ਮੈਂ ਤੇਜ ਜਿਸ ਤੇਜ ਲੀਨ, ਤਾਹੀ ਤੇ ਉਪਜ ਸਭੇ ਤਾਹੀ ਮੈਂ ਸਮਾਹਿੰਗੇ। ਕੂਕਤ ਫਿਰਤ ਕਿਤੇ ਰੋਵਤ ਮਰਤ, ਕਿਤੇ ਜਲ ਮੈਂ ਡੁਬਤ ਕਿਤੇ ਆਗ ਮੈਂ ਜਰਤ ਹੈ। ਕਿਤੇ ਗੰਗ ਵਾਸੀ ਕਿਤੇ ਮਦੀ ਨਾਮਕਾ ਨਿਵਾਸੀ, ਕਿਤੇ ਉਦਾਸੀ ਕੇ ਬ੍ਰਹਮਾਈ ਫਿਰਤ ਹੈ। ਕਰਵਤ ਸਹਤ ਕਿਤੇ ਭੂਮ ਮੈਂ ਗੜਤ, ਕਿਤੇ ਸੂਆ ਪੇ ਚੜਤ ਕਿਤੇ ਦੁੱਖ ਕੋ ਭਰਤ ਹੈ। ਗਿਆਨ ਮੈਂ ਉੜਤ ਕਿਤੇ ਜਲ ਮੈਂ ਰਹਤ, ਕਿਤੇ ਗਿਆਨ ਕੇ ਬੀਰ ਜਗ ਜਾ ਰਹੀ ਮਰਤ ਹੈ। ਸੋਧ ਹਰ ਦੇਵਤਾ ਵਿਰੋਧ ਹਰ, ਦਾਨ ਵੱਡ ਬੋਧ ਹਰ, ਬੋਧਕ ਪ੍ਰਬੋਧ ਹਰ, ਜਾਪਸੀ ਘਸ ਹਰ, ਚੰਦਨ ਲਗਾਏ ਹਰ, ਚੁਆਚਾਰ ਪੂਜ ਹਰ, ਬਾਹਨ ਚੜ੍ਹਾਏ ਹਰ, ਲਾਪਸੀ ਗਾਹ ਹਰ, ਗੋਰਨ ਮਨਾਏ ਹਰ, ਮਟੀ ਮਟ ਲੀਪ ਹਰ, ਬੀਤਨ ਲਗਾਏ ਹਰ, ਛਾਪਸੀ ਗਾਏ ਹਰ, ਗੰਦਰਵ ਬਜਾਏ ਹਰ, ਕਿੰਨਰ ਸਭ ਪਚ ਹਰ, ਪੰਡਿਤ ਤਪੰਤ

ਆਦ ਅੰਤਨਾ ਮਤ ਜਾ ਕੋ ਭੂਤ ਭਵਾਨ ਸਤ ਦੁਆਪਰ ਤਿਆਗਲ ਜੁਗ ਚਤਰ ਕਾਲ ਪ੍ਰਧਾਨ ਧਿਆਇ ਧਿਆਇ ਥਕੇ ਮਹਾਮਨ ਗਾਏ ਗੰਧਰਵ ਪਾਰ ਹਰ ਹਰ ਥਕੇ ਸਵੈ ਨਹੀ ਪਾਈਏ ਤਹਿ ਪਾਰ ਨਾਰਦ ਆਦਿਕ ਵੇਦ ਵਿਆਸ ਮੋਨ ਮਹਾਨ ਅਨੰਤ ਧਿਆਇ ਧਿਆਇ ਥਕੇ ਸਵੈ ਕਰ ਕੋਟ ਕਸ਼ਟ ਤੁਰੰਤ ਗਾਇ ਗਾਇ ਥਕੇ ਗੰਧਰਵ ਨਾਚ ਪਛਰ ਪਾਰ ਸੋਧ ਸੋਧ ਥਕੇ ਮਹਾਸੁਰ ਪਾਇਓ ਨਹਿ ਪਾਰ ਤਵਾ ਪ੍ਰਸਾਦ ਦੋਹਰਾ ਏਕ ਸਮੈ ਸ੍ਰੀ ਆਤਮਾ ਉਚਰਿਓ ਮਤਸਿਓ ਬੈਨ ਸਭ ਪ੍ਰਤਾਪ ਜਗਦੀਸ ਕੋ

ਚੰਡਨ ਮੁੰਡ ਬਿਮੁੰਡਨ ਖੰਡ ਅਖੰਡਨ ਖੂਰ ਖਿਤੇ ਦਾਮ ਰੀਤ ਮੰਗਣ ਦੂਜਾ ਫਰੰਗਣ ਫਣੀ ਫੁੰਕਾਰਨ ਜੋਧ ਜਿਤੇ ਸਰਦਾਰ ਵਿਪਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਉਸੀ ਮੈਂ ਖਾਸੁਰ ਮਰਦਨ ਭੂਮਾ ਕਾਤਲ ਉਰਦ ਥੇ ਰਾਮਨੀ ਪ੍ਰਹਾਸਨ ਸੁਛਵ ਨਿਵਾਸਨ ਸਿਸ਼ਟ ਪ੍ਰਕਾਸ

ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਿਤ ਕਈ ਉਚ ਨੀਚ ਕੀਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸੇਵੰਤ ਕਈ ਪਲਟ ਸੂਰਤ ਸਿਜਦਾ ਕਰਾਏ।

ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬੜੀ ਰਹਿਮ ਅਪਾਰ ਕਿਰਪਾ ਹੋ ਰਹੀ ਹੈ, ਜੋ ਸਤਿਗੁਰੂ ਜੀ ਦੇ ਪਾਵਨ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਰਹੇ ਸੰਧਿਆ ਦੇ ਦੀਵਾਨ ਸਜ ਰਹੇ ਹਨ। ਅੱਜ ਦਾ ਪਾਵਨ ਦਿਹਾੜਾ ਮੀਰੀ ਪੀਰੀ ਦੇ ਪਾਤਸ਼ਾਹ ਦੋ ਜਹਾਨ ਵਾਲੀ ਬੰਦੀ ਛੋੜ ਦਾ ਤਾਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਗੁਰੂ ਕੀਆਂ ਸੰਗਤਾਂ ਮਨਾ ਰਹੀਆਂ ਹਨ। ਸੋ ਸਮੂਹ ਸੰਗਤਾਂ ਨੂੰ ਬਾਰ ਬਾਰ ਲੱਖ ਲੱਖ ਕੋਟਾਨ ਕੋਟ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਹੋਣ। ਸਤਿਗੁਰੂ ਸ਼੍ਰੀ ਗੁਰੂ ਹਰ

ਤੁਰਕਾਂ ਦੇ ਰਾਜ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੰਗਾਰਿਆ। ਜਿਨ੍ਹਾਂ ਤੁਰਕਾਂ ਦਾ ਰਾਜ ਅਫਗਾਨਿਸਤਾਨ ਕਾਬਲ ਕੰਧਾਰ ਤੋਂ ਲੈ ਕਰਕੇ ਉਹ ਉੱਧਰ ਬੰਗਾਲ ਤੱਕ ਰਾਜ ਸੀ ਸਾਧ ਸੰਗਤ ਜੀ, ਉਸ ਸਮੇਂ ਤੁਰਕਾਂ ਦਾ ਰਾਜ ਇੰਨਾ ਵੱਡਾ ਸੀ ਕਿ ਕੋਈ ਦੂਜੇ ਦੇਸ਼ਾਂ ਦਾ ਰਾਜੇ ਵੀ ਉਹਨਾਂ ਤੋਂ ਥਰ ਥਰ ਕੰਬਦੇ ਸਨ। ਐਸੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਾਰ ਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ੁਲਮ ਰਾਜ ਨੂੰ ਵੰਗਾਰਿਆ ਅਤੇ ਜ਼ੁਲਮ ਰਾਜ ਦੇ ਨਾਲ ਚਾਰ ਮਹਾਨ ਜੰਗ ਕਰਕੇ ਉਹਨਾਂ ਨੂੰ ਹਰਾਇਆ। ਬਾਦਸ਼ਾਹ ਸ਼ਾਹਜਹਾਂ ਦੀਆਂ ਫੌਜਾਂ ਹਾਰ ਮੰਨ ਕੇ ਗੁਰੂ ਘਰ ਤੋਂ ਗਈਆਂ। ਹਾਰ ਖਾ ਕੇ ਐਸੀ ਕਰਾਰੀ ਹਾਰ ਸਤਿਗੁਰਾਂ ਨੇ ਦਿੱਤੀ ਕਿ ਫਿਰ ਉਹਨਾਂ ਨੇ ਦੁਬਾਰਾ ਗੁਰੂ ਘਰ ਵੱਲ ਮੂੰਹ ਨਹੀਂ ਕੀਤਾ। ਐਸੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਹਰ ਗੁਰ ਹਰਗੋਬਿੰਦ ਅਤੋਲਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਗੁਰੂ ਕੀਆਂ ਸੰਗਤਾਂ ਨੂੰ ਵਧਾਈਆਂ ਹੋਣ। ਜੋ ਪਾਵਨ ਦਰਬਾਰਾਂ ਵਿੱਚ ਲੜੀਵਾਰ ਇਤਿਹਾਸ ਦੀ ਕਥਾ ਆਪ ਸਭ ਸੰਗਤਾਂ ਨਿਤਾ ਪ੍ਰਤ ਹਾਜ਼ਰੀਆਂ ਭਰ ਕੇ ਸਰਵਣ ਕਰ ਰਹੇ ਹੋ। ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰਗੋਬਿੰਦ ਸਿੰਘ। ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਸਵਾਮੀ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਕਥਾ ਆਪ ਸਭ ਸੰਗਤਾਂ ਸਰਵਣ ਕਰ ਰਹੇ ਹੋ। ਆਪ ਜੀ ਨੇ ਪਿਛਲੇ ਪ੍ਰਕਰਨਾਂ ਵਿੱਚ ਸਰਵਣ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਦਸ਼ਾਹ ਬਹਾਦਰ ਸ਼ਾਹ ਨੂੰ ਹਿੰਦੁਸਤਾਨ ਦੇ ਤਖ਼ਤ ਉੱਤੇ ਬਿਠਾ ਦਿੱਤਾ ਸਤਿਗੁਰੂ ਮਹਾਰਾਜ ਜੀ ਨੇ, ਜਿਹੜੇ ਇਕਰਾਰ ਕੀਤਾ ਸੀ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਵਾਅਦਾ ਕੀਤਾ, ਜਿਨ੍ਹਾਂ ਪਾਪੀਆਂ ਦੋਖੀਆਂ ਨੇ, ਉਹਨਾਂ ਦੁਸ਼ਟਾਂ ਨੂੰ ਮੈਂ ਆਪ ਜੀ ਦੀ ਸ਼ਰਨ ਕਰ ਦੇਵਾਂਗਾ ਮਹਾਰਾਜ, ਆਪ ਜੋ ਵੀ ਸਜ਼ਾ ਦੇਣੀ ਚਾਹੋ ਉਹ ਦੇ ਦੇਣਾ। ਪਰ ਜਿਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲ ਭਾਈ ਨੰਦ ਲਾਲ ਜੀ ਅਤੇ ਉਸ ਦਾ ਮਾਮਾ ਹਾਕਮ ਰਾਏ ਨੂੰ ਭੇਜਿਆ ਕਿ ਤੁਸੀਂ ਬਾਦਸ਼ਾਹ ਦੇ ਨਾਲ ਬਚਨ ਕਰੋ ਕਿ ਜਿਹੜਾ ਇਹਨੇ ਇਕਰਾਰ ਕੀਤਾ ਸੀ ਉਹ ਕਦੋਂ ਪੂਰਾ ਕਰੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਚਾਰ ਹੋਈ। ਸਤਿਗੁਰਾਂ ਨੇ ਕਿਹਾ, ਹਿੰਦਵਾਨੇ ਸੰਗ ਦ੍ਰੋਹ ਕਰੰਤੇ ਮਾਮ ਪਦਰ ਕੋ ਬਹੁ ਬਹੁ ਕੰਤੇ ਜ਼ੁਲਮੀ ਕਰਤ ਰਹੇ ਬਹੁ ਭਾਰੀ ਪਿਤਾ ਹਮਾਰੇ ਸੋ ਦੁਰਾਚਾਰੀ। ਜਿਨ੍ਹਾਂ ਨੇ ਸਾਡੇ ਪਿਤਾ ਜੀ ਦੇ ਨਾਲ ਵੈਰ ਕਮਾਇਆ, ਅਨੇਕਾਂ ਮਜ਼ਲੂਮਾਂ ਦੇ ਨਾਲ ਵੈਰ ਕਮਾਇਆ, ਗਊ ਗਰੀਬ ਦਾ ਜਿਨ੍ਹਾਂ ਨੇ ਨਾਸ਼ ਕੀਤਾ, ਉਹਨਾਂ ਪਾਪੀਆਂ ਨੂੰ ਉਮਰਾਵਾਂ ਨੂੰ ਜਿਨ੍ਹਾਂ ਨੇ ਸਾਡੇ ਸਾਹਿਬਜ਼ਾਦੇ ਸ਼ਹੀਦ ਕੀਤੇ ਬਿਨਾਂ ਦੋਸ਼, ਉਹਨਾਂ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ। ਐਸੇ ਜਿਹੜੇ ਸਰਹੰਦ ਵਰਗੇ ਸੂਬੇਦਾਰ ਅਤੇ ਹੋਰ ਜਿੰਨੇ ਵੀ ਪਾਪੀ ਲੋਕ ਸਨ ਸਾਨੂੰ ਫੜਾ ਦੇਵੇ। ਬਾਦਸ਼ਾਹ ਨੇ ਜਿਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਸੁਣਿਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਾਦਸ਼ਾਹ ਬਹਾਦਰ ਸ਼ਾਹ ਕਿਸ ਤਰ੍ਹਾਂ ਜਵਾਬ ਦੇ ਰਿਹਾ, ਕੀ ਵਾਰਤਾਲਾਪ ਹੋਈ। ਅੱਜ ਦੇ ਪ੍ਰਕਰਨਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰੀਏ ਅਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਗਰੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਭਾਈਮਾਨ ਹਨ, ਸਤਿਗੁਰਾਂ ਦੇ ਚਰਨਾਂ ਵਿੱਚ ਮਨ ਬਿਰਤੀਆਂ ਲਾ ਕਰਕੇ ਰਸਨਾਂ ਨੂੰ ਪਵਿੱਤਰ

0: छोटे छोटे बच्चों नूं शहीद कर दिता अते अनेकां इस देश दे लोकां नूं मार मार के उन्हां दा धर्म नाश किया। ऐसे जिहड़े पापी लोग सन उन्हां तों असीं पलटा लैणा। सतगुरां दे बचन सुन करके बादशाह बहादुर शाह दा हिल जो दिल सी ओ होल गया, डर गया, बड़ा घबरा गया।
1: चिंता वधे अधिक नहीं बोला।
0: सतगुरु पातशाह जी दे अगे कोई बचन नहीं कीता, चुप कर गया, कोई बचन नहीं कहिंदा, मुख तों शांत हो गया।
1: केतक चिर लौ करी विचारा।
0: किन्ना समा विचारा करदा रहा, मन विच विचारा चलाउंदा कि मैं की जवाब दवां। मैं सतगुरु जी नूं वादा कीता सी, ਉਹ ਵਾਅਦਾ ਹੁਣ ਮੈਂ ਕਿਸ ਤਰ੍ਹਾਂ ਪੂਰਾ ਕਰਾਂ, ਕੀ ਕਾਰਨ ਹੋਵੇ, ਕਿਸ ਤਰੀਕੇ ਦੇ ਨਾਲ ਮੈਂ ਗੁਰੂ ਜੀ ਨੂੰ ਜਵਾਬ ਦੇਵਾਂ ਕਿ ਗੁਰੂ ਜੀ ਮੇਰੇ ਤੋਂ ਨਾਰਾਜ਼ ਵੀ ਨਾ ਹੋਣ ਅਤੇ ਗੁਰੂ ਜੀ ਵੀ ਮੰਨ ਜਾਣ ਅਤੇ ਮੇਰੇ ਰਾਜ ਵਿੱਚ ਵੀ ਕੋਈ ਹਲਚਲ ਨਾ ਮਚੇ।
1: ਸਤਿਗੁਰ ਕੇ ਸੰਗ ਉਚਾਰਾ।
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਤਰ੍ਹਾਂ ਇੱਕ ਬਹਾਦਰ ਸ਼ਾਹ ਬਾਦਸ਼ਾਹ ਹਿੰਦੁਸਤਾਨ ਦਾ

ਵਿੱਚ ਜਿੱਥੇ ਖਾਲਸੇ ਨੇ ਤੰਬੂ ਲਾਏ ਸਨ, ਜਿੱਥੇ ਪਾਤਸ਼ਾਹ ਜੀ ਬੈਠੇ ਸਨ, ਅੱਜ ਕੱਲ ਉੱਥੇ ਗੁਰੂ ਕਾ ਤਾਲ ਆਗਰੇ ਦੇ ਵਿੱਚ ਅਸਥਾਨ ਸੁਭਾਏ ਮਾਨ ਹੈ। ਸਤਿਗੁਰੂ

0: ਪਿੱਛੋਂ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ ਮੰਤਰੀਆਂ ਨੂੰ, ਆਪਣੇ ਵਜ਼ੀਰਾਂ ਨੂੰ, ਅਹਿਲਕਾਰਾਂ ਨੂੰ, ਸਾਰਿਆਂ ਨੂੰ ਆਪਣੇ ਪਾਸ ਸੱਦਿਆ ਹੈ।
1: ਕੀ ਕਹੀ ਚਿੰਤ ਜੁਤ ਪ੍ਰਾਹੀ।
0: ਜੋ ਸਤਿਗੁਰੂ ਮਹਾਰਾਜ ਜੀ ਦੇ ਨਾਲ ਵਚਨ ਕੀਤਾ ਸੀ, ਵਾਅਦਾ ਕੀਤਾ ਸੀ ਕਿ ਮੈਂ ਤੁਹਾਡੇ ਦੋਖੀਆਂ ਨੂੰ, ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਪਾਪ ਕਮਾਇਆ, ਉਹਨਾਂ ਨੂੰ ਫੜ ਕੇ ਆਪ ਜੀ ਦੇ ਹਵਾਲੇ ਕਰ ਦੇਵਾਂਗਾ। ਇਸ ਤਰ੍ਹਾਂ ਆਪਣੇ ਮੰਤਰੀਆਂ ਨੂੰ ਸਾਰਾ ਬਚਨ ਦੱਸਿਆ ਹੈ।
1: ਇਹ ਕਾਰਜ ਬਨ ਆਵੇ ਕੈਸੇ,
0: ਇਹ ਕਾਰਜ ਕਿਸ ਤਰ੍ਹਾਂ ਹੋਵੇ, ਕਿ ਕਿਸ ਤਰੀਕੇ ਦੇ ਨਾਲ ਆਪਾਂ ਗੁਰੂ ਜੀ ਨੂੰ ਖੁਸ਼ ਕਰੀਏ, ਕਿ ਕੋਈ ਕਾਰਨ ਹੋਵੇ ਕਿ ਆਪਾਂ ਸਾਰੇ ਗੁਰੂ ਜੀ ਦੇ ਜਿੰਨੇ ਨੇ ਪਾਪ ਕਮਾਇਆ, ਦੋਸ਼ੀਆਂ ਨੇ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਵਾਅਦਾ ਕੀਤਾ, ਉਹਨਾਂ ਨੂੰ ਗੁਰੂ ਜੀ ਨੂੰ ਫੜਾ ਦਈਏ, ਇਸ ਤਰ੍ਹਾਂ ਇਹ ਕੰਮ ਸਾਰਾ ਬਣ ਸਕਦਾ। ਤੁਸੀਂ ਸਾਰੇ ਮੈਨੂੰ ਦੱਸਣਾ ਕਰੋ
1: ਤੇਜ ਐਸੇ,
0: ਕਿ ਐਸਾ ਕੋਈ ਕਾਰਨ ਹੋਵੇ ਕਿ ਨਵਾਂ ਨਵਾਂ ਰਾਜ ਪ੍ਰਾਪਤ ਹੋਇਆ, ਅਜੇ ਰਾਜ ਪੂਰੇ ਤਰੀਕੇ ਨਾਲ ਕਾਇਮ ਨਹੀਂ ਹੋਇਆ, ਅਜੇ ਤਾਂ ਮੈਂ ਹੁਣੇ ਤਖ਼ਤ ਦੇ ਉੱਤੇ ਬੈਠਿਆ, ਕਿਸ ਤਰੀਕੇ ਦੇ ਨਾਲ ਕੋਈ ਵਿਧੀ ਹੋਵੇ ਜਿਸ ਦੇ ਨਾਲ ਮੇਰਾ ਰਾਜ ਨਾ ਹਿੱਲੇ, ਰਾਜ ਦੇ ਤੇਜ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ।
1: ਇੱਕ ਸੂਬਾ ਜਿਸ ਕਾਲ,
0: ਜਿਸ ਸਮੇਂ ਜੇਕਰ ਮੈਂ ਇੱਕ ਸੂਬੇ ਨੂੰ, ਕਿਸੇ ਇੱਕ ਸੂਬੇ ਨੂੰ ਫੜ ਕੇ ਗ੍ਰਿਫਤਾਰ ਕਰਕੇ ਗੁਰੂ ਜੀ ਨੂੰ ਪਕੜਾਉਂਦਾ
1: ਹਾਂ,
0: ਫਿਰ ਮੇਰੀ ਸਲਤਨਤ ਦੇ ਵਿੱਚ, ਰਾਜ ਦੇ ਵਿੱਚ ਬਗਾਵਤ ਉੱਠੇਗੀ, ਬਗਾਵਤ ਕਰਕੇ ਇਹ ਰਾਜ ਸਾਂਭਿਆ ਨਹੀਂ ਜਾਏਗਾ। ਇਸ ਕਰਕੇ ਕਿਸੇ ਵੀ ਸੂਬੇ ਨੂੰ, ਕਿਸੇ ਮੰਤਰੀ ਨੂੰ, ਕਿਸੇ ਮੁਲਾਣੇ ਨੂੰ ਹੁਣ ਫੜਨਾ ਵਾਜਿਬ ਨਹੀਂ, ਸਹੀ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਦੇ ਨਾਲ ਵੀ ਫੌਜਾਂ ਹਨ ਅਤੇ ਸੂਬਿਆਂ ਦੇ ਨਾਲ ਵੀ ਬੜੇ ਲਸ਼ਕਰ ਹਨ, ਬੜੀਆਂ ਫੌਜਾਂ ਹਨ। ਜਿੰਨੇ ਜੇ ਇੱਕ ਸੂਬੇ ਨੂੰ ਫੜਦੇ ਹਾਂ, ਉਹਦੇ ਨਾਲ ਦੇ ਹੋਰ ਸੂਬੇ ਵੀ ਸਾਡੇ ਖਿਲਾਫ਼ ਹੋ ਜਾਣਗੇ, ਸਾਡੇ ਰਾਜ ਵਿੱਚ ਵਿਗੜ ਪੈ ਜਾਏਗਾ, ਰਾਜ ਵਿੱਚ ਵਿਦਰੋਹ ਉੱਠ ਜਾਵੇਗਾ।
1: ਬੇਇਤਬਾਰ ਬਨਹਿ ਨਰ ਸਾਰੇ,
0: ਸਾਰੇ ਲੋਕ ਬੇਇਤਬਾਰ ਕਰਨਗੇ, ਕੋਈ ਸਾਡੇ ਦੀ ਗੱਲ ਦੇ ਉੱਤੇ ਇਤਬਾਰ ਨਹੀਂ ਕਰੇਗਾ, ਕੋਈ ਸਾਡੀ ਗੱਲ ਨੂੰ ਮੰਨੇਗਾ ਨਹੀਂ। ਇਸ ਤਰ੍ਹਾਂ ਰਾਜ ਦੇ ਵਿੱਚ ਬਹੁਤ ਸਾਰਾ ਰੌਲਾ, ਉਪਦਰਵ ਮਚ ਜਾਏਗਾ।
1: ਜਬ ਸੂਬੇ ਵਿਗੜੇ ਲਰ ਪਰੇ,
0: ਜੇਕਰ ਕਿਤੇ ਸੂਬੇ ਸਾਡੇ ਨਾਲ ਵਿਗੜ ਜਾਂਦੇ ਹਨ, 22 ਸੂਬੇ ਸਨ ਹਿੰਦੁਸਤਾਨ ਦੇ ਰਾਜ ਦੇ ਵਿੱਚ, ਜੇਕਰ ਸੂਬੇ ਮੇਰੇ ਖਿਲਾਫ਼ ਹੋ ਜਾਂਦੇ ਹਨ, ਸਾਡੇ ਨਾਲ ਜੰਗ ਕਰਦੇ ਹਨ,
1: ਸਭ ਦੇਸ਼ਨ ਰੌਲਾ ਬਿਸਤਰੇ,
0: ਇੱਕ ਸੂਬੇ ਤੋਂ ਰੌਲਾ ਵੱਧਦਾ ਵੱਧਦਾ ਸਾਰੇ ਦੇਸ਼ ਵਿੱਚ ਇਹ ਰੌਲਾ, ਇਹ ਵਿਗੜਾ ਪੈ ਜਾਵੇਗਾ, ਅਤੇ ਜਿਹੜਾ ਵਿਦਰੋਹ ਸਾਡੇ ਵੱਸ ਵਿੱਚ ਨਹੀਂ ਹੋਵੇਗਾ, ਇੱਕ ਵਾਰੀ ਰੌਲਾ ਵੱਧ ਗਿਆ ਫਿਰ ਲੜਾਈ ਸਾਡੇ ਹੱਥ ਵਿੱਚ ਨਹੀਂ ਆਉਣੀ।
1: ਗੁਰੂ ਸੰਗ ਕੈਸੇ,
0: ਇਸ ਤਰ੍ਹਾਂ ਬਾਦਸ਼ਾਹ ਦੇ ਮੰਤਰੀਆਂ ਨੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਵਿਚਾਰ ਦੱਸੀ ਕਿ ਕੋਈ ਇਸ ਤਰ੍ਹਾਂ ਗੁਰੂ ਜੀ ਨੂੰ ਆਪਾਂ ਇਸ ਤਰੀਕੇ ਦੇ ਨਾਲ ਬਚਨ ਕਰੀਏ, ਇਸ ਤਰ੍ਹਾਂ ਉਹਨਾਂ ਨੂੰ ਆਖੀਏ,
1: ਇਸੇ
0: ਪਿਆਰ ਦੇ ਨਾਲ ਗੁਰੂ ਜੀ ਦੇ ਨਾਲ ਬਚਨ ਕਰੀਏ ਕਿ ਸਾਡਾ ਗੁਰੂ ਜੀ ਦੇ ਨਾਲ ਵੀ ਵਿਗਾੜ ਨਾ ਪਵੇ ਅਤੇ ਸਾਡੇ ਰਾਜ ਦੇ ਵਿੱਚ ਵੀ ਉਪਦਰਵ ਨਾ ਉੱਠੇ, ਗੁਰੂ ਜੀ ਦੇ ਨਾਲ ਵੀ ਪ੍ਰੇਮ ਰਹਿ ਜਾਵੇ, ਸੂਬਿਆਂ ਦੇ ਨਾਲ ਵੀ ਪ੍ਰੇਮ ਰਹਿ ਜਾਵੇ।
1: ਜਬ ਅਸ ਚਿੰਤਾ ਸਹਿਤ ਬਖਾਨਾ,
0: ਜਦੋਂ ਬਾਦਸ਼ਾਹ ਬਹਾਦਰ ਸ਼ਾਹ ਦੇ ਮੰਤਰੀਆਂ ਨੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਇਸ ਤਰ੍ਹਾਂ ਦੇ

0: ਫਾਦਰ ਸ਼ਾਹ ਨੂੰ ਇਸ ਤਰ੍ਹਾਂ ਉਹਨਾਂ ਨੇ ਸਮਝਾਣਾ ਕੀਤਾ ਹੈ।
1: ਗੁਰੂ ਸੋ ਕਹਿਣ ਏਵ ਬਨਾਇਓ,
0: ਕਿ ਗੁਰੂ ਜੀ ਨੂੰ ਇਸ ਤਰ੍ਹਾਂ ਹੀ ਕਹਿਣਾ ਚਾਹੀਦਾ ਹੈ।
1: ਸੰਮਤ ਲਗ ਕੁਛ ਨਹੀਂ ਕਹੀਆ ਹੈ।
0: ਹੇ ਗੁਰੂ ਜੀ, ਜਿੱਥੇ ਆਪ ਜੀ ਇੰਨਾ ਸਮਾਂ ਰੁਕੇ ਹੋ, ਇੱਕ ਸਾਲ ਆਪ ਜੀ ਇਹਨਾਂ ਲੋਕਾਂ ਨੂੰ ਕੁਛ ਨਾ ਆਖੋ। ਅਜੇ ਸਾਡਾ ਰਾਜ ਨਵਾਂ ਨਵਾਂ ਹੈ, ਸਾਡਾ ਰਾਜ ਹੁਣੇ ਹੀ ਸਥਾਪਿਤ ਹੋਇਆ। ਆਪ ਜੀ ਕਿਰਪਾ ਕਰੋ, ਇੱਕ ਸਾਲ ਵਾਸਤੇ ਕੋਈ ਬਚਨ ਇਸ ਤਰ੍ਹਾਂ ਦਾ ਨਾ ਕਰੋ।
1: ਨਿਸ਼ਚਲ ਹੁਕਮ ਨਾ ਮੇਰੋ ਲਈਆ ਹੈ।
0: ਸਾਡੇ ਜਿਹੜੇ ਬਚਨ ਹਨ ਉਹ ਪੱਕੇ ਹਨ, ਅਸੀਂ ਵਾਅਦੇ ਤੋਂ ਮੁਕਰਾਂਗੇ ਨਹੀਂ। ਆਪ ਜੀ ਇਸ ਤਰ੍ਹਾਂ ਮਹਾਰਾਜ ਕਿਰਪਾ ਕਰੋ, ਇੱਕ ਸਾਲ ਵਾਸਤੇ ਰੁਕ ਜਾਓ। ਇਸ ਤਰ੍ਹਾਂ ਗੁਰੂ ਜੀ ਨੂੰ ਮਿਲ ਕੇ ਆਪਾਂ ਬੇਨਤੀ ਕਰੀਏ।
1: ਜਬ ਟਿਕ ਜਾਏ ਤੇਜ ਜਗ ਆਛੇ।
0: ਜਿਸ ਸਮੇਂ ਸਾਡਾ ਰਾਜ ਪੂਰੇ ਦੇਸ਼ ਵਿੱਚ ਤੇਜ ਪ੍ਰਤਾਪ ਵੱਧ ਜਾਵੇਗਾ, ਸਾਡਾ ਰਾਜ ਪੂਰੇ ਤਰੀਕੇ ਨਾਲ ਸਥਿਰ ਹੋ ਜਾਵੇਗਾ, ਫਿਰ ਅਸੀਂ ਇਹਨਾਂ ਦੋਸ਼ੀਆਂ ਨੂੰ ਜੋ ਆਪ ਜੀ ਦਾ ਸਵਾਲ ਹੈ, ਜੋ ਆਪ ਜੀ ਦੇ ਨਾਲ ਸਾਡਾ ਇਕਰਾਰ ਹੋਇਆ, ਉਹ ਪੂਰਾ ਕਰ
1: ਲਵਾਂਗੇ।
0: ਆਪ ਜੀ ਦੇ ਨਾਲ ਜੋ ਅਸੀਂ ਵਾਅਦਾ ਕੀਤਾ ਗੁਰੂ ਜੀ, ਉਹ ਅਸੀਂ ਆਪਣਾ

0: ਬਲ ਸਦਕਾ ਆਪ ਜੀ ਦੀ ਕਿਰਪਾ ਸਦਕਾ ਮਹਾਰਾਜ ਜੀ ਮੈਨੂੰ ਇਹ ਰਾਜ ਪ੍ਰਾਪਤ ਹੋਇਆ। ਇਸ ਹਿੰਦੁਸਤਾਨ ਦੀ ਸਲਤਨਤ ਦੀ ਬਾਦਸ਼ਾਹੀ ਕਰਨ ਦਾ ਮੌਕਾ ਆਪ ਜੀ ਦੀ ਕਿਰਪਾ ਸਦਕਾ ਹੀ ਮੈਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਐਸਾ ਕਿਤੇ ਨਾ ਹੋਵੇ ਕਿ ਮੇਰੀ ਸਲਤਨਤ ਦੇ ਵਿੱਚ ਵਿਗਾੜ ਪੈ ਜਾਵੇ, ਮੇਰੀ ਸਲਤਨਤ ਦੇ ਵਿੱਚ ਵਿਦਰੋਹ ਉੱਠ ਜਾਣ, ਦੰਗੇ ਹੋ ਜਾਣ।
1: ਬਰਖ ਬਿਤਾਵੋ
0: ਸਤਿਗੁਰੂ ਮਹਾਰਾਜ ਜੀ, ਇਹ ਮੈਨੂੰ ਡਰ ਹੈ, ਇਸ ਕਰਕੇ ਆਪ ਜੀ ਕਿਰਪਾ ਕਰੋ ਇੱਕ ਸਾਲ ਵਾਸਤੇ, ਇੱਕ ਸੰਮਤ ਵਾਸਤੇ ਆਪ ਜੀ ਇਸ ਵਾਅਦੇ ਨੂੰ ਮਹਾਰਾਜ ਜੀ ਥੋੜੇ ਸਮੇਂ ਵਾਸਤੇ ਰੁਕ ਜਾਣਾ ਕਰੋ। ਮਹਾਰਾਜ ਜੀ ਮੈਂ ਆਪ ਜੀ ਦੇ ਦੋਸ਼ੀ ਜਿਹੜੇ ਪਾਪੀ ਲੋਕ ਹਨ ਕਾਜੀ ਮੁਲਾਣੇ, ਜਿਨ੍ਹਾਂ ਨੇ ਆਪ ਜੀ ਦੇ ਗੁਰੂ ਘਰ ਦੇ ਨਾਲ ਦਰੋਹ ਕਮਾਇਆ, ਪਾਪ ਕੀਤੇ, ਉਹਨਾਂ ਨੂੰ ਮੈਂ ਆਪਣੇ ਹੱਥੀ ਆਪ ਜੀ ਦੇ ਕੋਲ ਮਹਾਰਾਜ ਜੀ ਹਾਜ਼ਰ ਕਰਾਂਗਾ ਗ੍ਰਿਫਤਾਰ ਕਰਕੇ। ਸਤਿਗੁਰੂ ਜੀ ਜੇ ਕਿਤੇ ਇੱਕ ਸੂਬੇਦਾਰ ਨੂੰ ਹੱਥ ਪਾਇਆ ਤਾਂ ਜਿਤਨੇ ਇਸ ਦੇਸ਼ ਦੇ ਸੂਬੇਦਾਰ ਹਨ ਉਹਨਾਂ ਦਾ ਮੇਰੇ ਤੋਂ ਇਤਬਾਰ ਉੱਠ ਜਾਵੇਗਾ, ਸਾਡੇ ਜੋ ਆਪਸ ਵਿੱਚ ਇਤਬਾਰ ਹਨ ਉਹ ਖਤਮ ਹੋ ਜਾਣਗੇ ਤੇ ਸਾਰੇ ਸੂਬੇ ਮੇਰੇ ਨਾਲ ਵਿਗੜ ਜਾਣਗੇ।
1: ਇਤਬਾਰ ਮੋਹੇ ਵਿਚਾਰੇ
0: ਉਹ ਮੇਰੇ ਰਾਜ ਨੂੰ ਪਲਟ ਜਨ ਦੇਣਗੇ, ਮੇਰੇ ਰਾਜ ਨੂੰ ਹਿਲਾ ਦੇਣਗੇ, ਜੇ ਕਰਕੇ ਮੈਂ ਇਸ ਸਮੇਂ ਆਪ ਜੀ ਨੂੰ ਮਹਾਰਾਜ ਕੋਈ ਸੂਬਾ ਫੜਵਾਉਂਦਾ ਹਾਂ।
1: ਸੰਮਤ ਬੀਤੇ ਰਾਵਲ ਸਵਾਲ
0: ਮਹਾਰਾਜ ਜੀ ਇੱਕ ਸਾਲ

0: ਦੇ ਪਿੰਡਾਂ ਦੇ ਉੱਤੇ, ਦੋਸ਼ੀਆਂ ਦੇ ਨਗਰਾਂ ਦੇ ਉੱਤੇ ਖਾਲਸਾ ਜਦੋਂ ਚੜ੍ਹਾਈ ਕਰੇਗਾ,
1: ਉਪਦਰਵ ਨਾਸ਼
0: ਜੰਗ ਹੋਣਗੇ, ਜੰਗ ਅਖਾੜਿਆਂ ਦੇ ਵਿੱਚ ਤੇਰੇ ਸਲਤਨਤ ਦੇ ਹੰਕਾਰੀਆਂ ਦਾ ਨਾਸ ਹੋਵੇਗਾ ਤੇ ਸਾਡੇ ਖਾਲਸੇ ਦੀ ਜਿੱਤ ਹੋਵੇਗੀ। ਸਰਹੰਦ ਵਰਗੇ ਹੋਰ ਬੜੇ ਸੂਬੇਦਾਰ, ਬੜੇ ਵੱਡੇ ਵੱਡੇ ਸ਼ਹਿਰ ਜਿਹੜੇ ਵਸਦੇ ਹਨ, ਹਜ਼ਾਰਾਂ ਲੋਕਾਂ ਨੂੰ ਮਾਰ ਕੇ ਸਰਹੰਦ ਨੂੰ ਮਿੱਟੀ ਚ ਮਿਲਾ ਦੇਵਾਂਗੇ, ਸਰਹੰਦ ਨੂੰ ਇੱਟ ਨਾਲ ਇੱਟ ਖੜਕਾ ਦੇਵਾਂਗੇ, ਲੱਖਾਂ ਲੋਕਾਂ ਦੇ ਉੱਤੇ ਉਸ ਸਮੇਂ ਆਪਦਾ ਆਵੇਗੀ, ਫਿਰ ਨਾ ਸਾਨੂੰ ਆਖੀਗੀ ਪਰ ਹੁਣ ਤਾਂ ਸਾਡਾ ਬਚਨ ਹੋ ਗਿਆ, ਹੁਣ ਇਹਨਾਂ ਦੋਸ਼ੀਆਂ ਦਾ ਨਾਸ ਹੋਵੇਗਾ, ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਵਾਂਗੇ, ਐਸਾ ਖਾਲਸਾ ਮੈਂ ਤਿਆਰ ਕਰਕੇ ਭੇਜਾਂਗਾ।
1: ਸਮਰੱਥ ਜੋ ਤਿਸ ਪਰ ਹਰਾ,
0: ਕੋਈ ਸਮਰੱਥ ਨਹੀਂ ਹੋਵੇਗਾ ਜਿਹੜਾ ਮੇਰੇ

0: ਭਾਖਾਇਆ ਕਵੀ ਸੰਤੋਖ ਸਿੰਘ ਭਨਤ ਹਮ ਏਕ ਪੰਚਾਸਤੀ ਅੰਸੂ।
1: ਇੱਥੇ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਮਹਾਰਾਜ ਜੀ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਲਿਖਦਿਆਂ ਹੋਇਆਂ ਇਹ ਇਸ ਪ੍ਰਸੰਗ ਦੀ ਸਮਾਪਤੀ ਕੀਤੀ ਅਤੇ ਨਾਲ ਹੀ ਇੱਥੇ ਜਿਹੜੀ ਪਹਿਲੀ ਐਨ ਹੈ ਪੂਰਬੈਣ ਹੈ ਜਿਸ ਦੇ ਵਿੱਚ ਕਵੀ ਰਾਜ ਜੀ ਨੇ ਸਾਧ ਸੰਗਤ ਜੀ ਇਸ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਜੋ ਇਤਿਹਾਸ ਲਿਖਿਆ ਪਹਿਲਾਂ ਇਸ ਦੀਆਂ 12 ਰਾਸਾਂ ਦੇ ਵਿੱਚ ਨੌਵੇਂ ਪਾਤਸ਼ਾਹ ਤੱਕ ਦਾ ਇਤਿਹਾਸ ਲਿਖਿਆ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ 6 ਰੁੱਤਾਂ ਦੇ ਵਿੱਚ ਜਿਸ ਤਰ੍ਹਾਂ ਸੂਰਜ ਦੀਆਂ 6 ਰੁੱਤਾਂ ਹੁੰਦੀਆਂ ਇਸੇ ਤਰ੍ਹਾਂ ਹੀ ਇਸ ਗ੍ਰੰਥ ਦੇ ਵਿੱਚ ਜੋ ਸਤਿਗੁਰੂ ਜੀ ਦਾ ਇਤਿਹਾਸ ਲਿਖਿਆ ਉਹ 6 ਰੁੱਤਾਂ ਵਿੱਚ ਲਿਖਿਆ ਜਿਹੜਾ ਇਤਿਹਾਸ ਅੱਗੇ ਹੋਰ ਵਧਿਆ ਉਸ ਨੂੰ ਕਵੀ ਰਾਜ ਜੀ ਨੇ 2 ਐਨਾਂ ਦੇ ਵਿੱਚ ਪੂਰਬੈਣ ਅਤੇ ਉਤਰੈਣ ਇਹਦੇ ਵਿੱਚ ਦਰਜ ਕੀਤਾ ਇੱਥੇ ਹੁਣ ਪੂਰਬੈਣ ਜੋ ਪਹਿਲੀ ਐਨ ਹੈ ਉਸ ਦੀ

0: ਜਿਸ ਦਾ ਨਾਮ ਉਤਰੈਣ ਹੈ, ਦੂਜੇ ਭਾਗ ਐਣ ਦਾ ਸੂਰਜ ਦੇ ਦੋ ਭਾਗਾਂ ਵਿੱਚ ਸੂਰਜ ਚੱਲਦਾ ਸਾਧ ਸੰਗਤ ਜੀ, ਜਿਸ ਨੂੰ ਜਿਹੜਾ ਕਿ ਹਾੜ ਤੋਂ ਸ਼ੁਰੂ ਹੋ ਕਰਕੇ ਜਨਵਰੀ ਦੇ ਤੱਕ, ਜਨਵਰੀ ਪੋਹ ਦੇ ਮਹੀਨੇ ਤੱਕ ਚੱਲਦਾ ਤੇ ਦੂਜਾ ਜਿਹੜਾ ਪੋਹ ਤੋਂ ਲੈ ਕੇ ਹਾੜ ਤੱਕ ਚੱਲਦਾ ਹੈ। ਇਸ ਤਰੀਕੇ ਦੇ ਨਾਲ ਇਸ ਗ੍ਰੰਥ ਦੀ ਦੂਜੀ ਐਣ ਆਰੰਭ ਕਰਦੇ ਹਨ।
1: ਓਅੰਕਾਰ ਸਤਿਗੁਰ ਪ੍ਰਸਾਦ,
0: ਅਕਾਲ ਪੁਰਖ ਵਾਹਿਗੁਰੂ ਇੱਕ, ਓ ਓਅੰਕਾਰ ਇੱਕ ਹੈ, ਦੋ ਨਹੀਂ ਹੈ, ਤਿੰਨ ਨਹੀਂ ਹੈ। ਸੰਸਾਰ ਦੇ ਲੋਕ ਵੱਖਰੇ ਵੱਖਰੇ ਨਾਮ ਲੈਂਦੇ ਤਾਂ ਸੋਚਦੇ ਕਿ ਵਾਹਿਗੁਰੂ ਕਈ ਹੋਣਗੇ, ਪਰ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਿਧਾਂਤ ਦਿੱਤਾ, ਇੱਕ ਓਅੰਕਾਰ ਪਰਮੇਸ਼ਰ ਵਾਹਿਗੁਰੂ ਇੱਕ ਹੈ। ਓਅੰਕਾਰ ਕੈਸਾ ਉਸਦਾ ਸਰੂਪ ਹੈ, ਉਹ ਸਭ ਨੂੰ ਪੈਦਾ ਕਰਨ ਵਾਲਾ ਹੈ, ਸਭ ਨੂੰ ਜਨਮ ਦੇਣ ਵਾਲਾ ਹੈ, ਸਭ ਦੀ ਪਾਲਣਾ ਕਰਦਾ, ਸਭ ਨੂੰ ਰੋਜੀ ਰੋਟੀ ਦਿੰਦਾ ਹੈ ਅਤੇ ਸਭ ਦਾ ਸੰਘਾਰ ਕਰਦਾ ਹੈ। ਸਤਿਗੁਰ ਪ੍ਰਸਾਦ, ਸਤ ਜੋ ਸਦਾ ਹੀ ਸੱਚਾ ਹੈ, ਜੋ ਕਦੀ ਨਾਸ ਨਹੀਂ ਹੁੰਦਾ, ਚੇਤਨ ਜੋ ਸਭ ਦੇ ਵਿੱਚ ਜਿਸ ਦੀ ਚੇਤਨਾ ਚੱਲਦੀ ਹੈ, ਉਹ ਪਰਮੇਸ਼ਰ ਵਾਹਿਗੁਰੂ ਜੋ ਸਭ ਦੇ ਵਿੱਚ ਰਮਿਆ ਹੋਇਆ, ਸਾਰਿਆਂ ਦੇ ਵਿੱਚ ਵਰਤਦਾ ਹੈ। ਪ੍ਰਸਾਦ ਆਨੰਦ ਸਰੂਪ ਹੈ ਉਹ ਪਰਮੇਸ਼ਰ ਵਾਹਿਗੁਰੂ, ਉਸ ਦੇ ਵਿੱਚ ਕੋਈ ਵੀ ਦੋਖ ਰੋਗ, ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ, ਰੋਗਾਂ ਸੋਗਾਂ ਦਾ ਨਾਸ ਕਰਨ ਵਾਲਾ ਆਨੰਦ ਸਰੂਪ ਉਹ ਪਰਮੇਸ਼ਰ ਵਾਹਿਗੁਰੂ ਹੈ।
1: ਸ੍ਰੀ ਵਾਹਿਗੁਰੂ ਜੀ ਕੀ ਫਤਿਹ।
0: ਸਤਿਗੁਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਮੰਗਲ ਕਲਗੀਧਰ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਜਿਸ ਸਮੇਂ ਸਤਿਗੁਰੂ ਜੀ ਨੇ ਪਹਿਲੀ ਜੰਗ ਜਿੱਤੀ, ਖਾਲਸੇ ਨੇ ਆਖਿਆ ਮਹਾਰਾਜ ਆਪ ਜੀ ਦੀ ਫਤਿਹ ਹੋਈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੋਕੋ ਦਾਸ ਤਮਨ ਕਾ ਜਾਨੋ, ਯਾ ਮੈਂ ਭੇਦਨਾ ਰੰਚ ਪਛਾਨੋ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਮਾਸਾ, ਮੈਂ ਤਾਂ ਅਕਾਲ ਪੁਰਖ ਦਾ ਦਾਸ ਹਾਂ, ਵਾਹਿਗੁਰੂ ਦਾ ਦਾਸ ਹਾਂ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਸ ਪਰਮੇਸ਼ਰ ਵਾਹਿਗੁਰੂ ਦੀ ਹਰ ਥਾਂ ਹਰ ਸਮੇਂ ਹਰ ਕਾਲ ਹਰ ਸਥਾਨ ਉੱਤੇ ਫਤਿਹ ਹੈ, ਉਸ ਦੀ ਜਿੱਤ ਹੈ। ਹੁਣ ਉਤਰੈਣ ਜੋ ਸੂਰਜ ਦੀ ਉਤਰੈਣ ਹੁੰਦਾ, ਇਸੇ ਤਰ੍ਹਾਂ ਹੀ ਇਸ ਗ੍ਰੰਥ ਨੂੰ ਦੂਜੇ ਭਾਗ ਵਿੱਚ ਉਤਰੈਣ ਦਾ ਗ੍ਰੰਥ ਭਾਗ ਜੋ ਹੈ ਉਸ ਨੂੰ ਆਰੰਭ ਕਰਦੇ ਹਨ।
1: ਜਗਰਾਨੀ ਮਾਨੀ ਸੁਰਨ ਸੁਖਦਾਨੀ ਨਿਜ ਦਾਸ,
0: ਜੋ ਕਵੀ ਜਾਨ ਹਨ, ਕਵਿਤਾ ਦੇ ਲਿਖਾਰੀ ਹਨ, ਉਹ ਸਾਧ ਸੰਗਤ ਜੀ ਸਰਸਵਤੀ ਦੀ ਪੂਜਾ ਕਰਦੇ, ਜੋ ਸਰਸਵਤੀ ਹੈ ਉਹ ਮੁਖ ਦੀ ਬਾਣੀ ਦੀ ਮਰਿਆਦਾ ਦਾ ਮੰਗਲ ਜਾਣ ਕੇ, ਉਸ ਨੂੰ ਜੋ ਸਰਸਵਤੀ ਹੈ ਉਹ ਬਾਣੀ ਦੀ ਦੇਵਤਾ ਮੰਨੀ ਜਾਂਦੀ, ਬਾਣੀ ਦੀ ਦਾਤ ਦੇਣ ਵਾਲੀ ਹੈ, ਵਿਦਿਆ ਦੇਣ ਵਾਲੀ ਹੈ, ਉਸ ਦਾ ਮੰਗਲ ਕਰਦਿਆਂ ਹੋਇਆਂ ਕਵੀ ਜੀ ਕਹਿੰਦੇ ਜਗ ਰਾਣੀ ਜਗਤ ਦੀ ਰਾਣੀ ਮਾਨੀ ਸੁਰਨ, ਜਿਸ ਨੂੰ ਦੇਵਤੇ ਮੰਨਦੇ ਹਨ, ਦੇਵਤੇ ਜਿਸ ਦੀ ਪੂਜਾ ਕਰਦੇ, ਸੁਖਦਾਨੀ ਨਿਜ ਦਾਸ, ਤੇ ਸਦਾ ਹੀ ਆਪਣੇ ਦਾਸਾਂ ਨੂੰ ਸੁਖ ਦੇਣ ਵਾਲੀ ਹੈ। ਕਵੀ ਜੀ ਕਹਿੰਦੇ ਜਿਸ ਨੇ ਸਾਡੀ ਰਸਨਾ ਦੇ ਉੱਤੇ ਵਾਸ ਕਰਕੇ ਕਲਗੀਧਰ ਪਾਤਸ਼ਾਹ ਜੀ ਦੀ ਆਗਿਆ ਅਨੁਸਾਰ ਇਹ ਗ੍ਰੰਥ ਅਸੀਂ ਪੂਰਨ ਕਰ ਰਹੇ ਹਾਂ, ਗ੍ਰੰਥ ਲਿਖ ਰਹੇ ਹਾਂ।
1: ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ,
0: ਹੁਣ ਦਸ ਪਾਤਸ਼ਾਹੀਆਂ ਦਾ ਮੰਗਲ ਕਰ ਰਹੇ ਇੱਥੇ ਕਵੀ ਜੀ, ਸ੍ਰੀ ਨਾਨਕ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਅਮਰਦਾਸ ਪਦ ਬੰਦ, ਤਿੰਨਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਉੱਤੇ ਸਾਡੀ ਨਮਸਕਾਰ ਹੈ।
1: ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ,
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਬਰ ਸ੍ਰੀ ਹਰਗੋਬਿੰਦ ਸ੍ਰੇਸ਼ਟ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ।

0: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਸ੍ਰੀ ਗੁਰੂ ਹਰਿ ਰਾਏ ਸਾਹਿਬ ਸਤਿਗੁਰੂ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ ਚੰਦ ਦੇ ਵਾਂਗ ਜਿਸ ਤਰ੍ਹਾਂ ਚੰਦ ਸ਼ਾਂਤੀ ਬਖਸ਼ਦਾ ਰਾਤ ਨੂੰ ਠੰਡ ਵਰਤਾਉਂਦਾ ਹੈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਗਤ ਦੇ ਉੱਤੇ ਸ਼ਾਂਤੀ ਵਰਤਾਈ ਹੈ।
1: ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ।
0: ਦਸਵੇਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਦਸਾਂ ਸਤਿਗੁਰੂ ਪਾਤਸ਼ਾਹ ਜੀ ਦਾ ਮੰਗਲ ਕਰਕੇ ਸਤਿਗੁਰਾਂ ਦੇ ਸਿਰ ਤੇ ਚਰਨਾਂ ਦੇ ਉੱਤੇ ਆਪਣਾ ਸੀਸ ਧਰ ਕੇ ਕਹਿੰਦੇ ਅਸੀਂ ਨਮਸਕਾਰ ਕਰਦੇ
1: ਹਾਂ।
0: ਐਸਾ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਸੱਤਾ ਦੇ ਨਾਲ, ਜਿਸ ਦੇ ਬਲ ਦੇ ਨਾਲ ਇਹ ਸੰਸਾਰ ਦਿਖਦਾ ਹੈ, ਜਿਸ ਦੀ ਸੱਤਾ ਦੇ ਨਾਲ ਇਹ ਸੰਸਾਰ ਸਾਨੂੰ ਨਜ਼ਰ ਆਉਂਦਾ ਹੈ, ਸੋ ਨਾ ਪਿਖਿਓ ਕਿਮ ਜਾਏ। ਪਰ ਉਸ ਪਰਮੇਸ਼ਰ ਵਾਹਿਗੁਰੂ ਨੂੰ ਕੋਈ ਨਹੀਂ ਜਾਣ ਸਕਦਾ, ਉਸ ਪਰਮੇਸ਼ਰ ਨੂੰ ਕੋਈ ਆਪਣੀ ਅੱਖਾਂ ਦੇ ਨਾਲ ਨਹੀਂ ਦੇਖ ਸਕਦਾ। ਜਿਸ ਤਰੀਕੇ ਦੇ ਕਹਿੰਦੇ ਜਿਸ ਤਰ੍ਹਾਂ ਇਸ ਅੱਖਾਂ ਦੇ ਨਾਲ ਅਸੀਂ ਸੰਸਾਰ ਨੂੰ ਦੇਖਦੇ ਹਾਂ, ਪਰ ਕੋਈ ਆਖੇ ਕਿ ਮੇਰੀਆਂ ਆਪਣੀਆਂ ਅੱਖਾਂ ਕਿਸ ਤਰ੍ਹਾਂ ਹਨ, ਆਪਣੇ ਨੇਤਰਾਂ ਨੂੰ ਅਸੀਂ ਨਹੀਂ ਦੇਖ ਸਕਦੇ, ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਜੋ ਹੈ ਉਹ ਸੰਸਾਰ ਦੇ ਵਿੱਚ ਸੱਤਾ ਦੇ ਕੇ, ਉਸ ਦੀ ਸੱਤਾ ਦੇ ਨਾਲ ਸੰਸਾਰ ਦੇ ਦਰਸ਼ਨ ਹੁੰਦੇ ਹਨ, ਪਰ ਉਸ ਪਰਮੇਸ਼ਰ ਵਾਹਿਗੁਰੂ ਨੂੰ ਕੋਈ ਨਹੀਂ ਦੇਖ ਸਕਦਾ।
1: ਧਿਆਨਾਨੰਦ ਜੋਗੀ ਨਮਹਿ ਭੋਗੀ ਵਿਸ਼ਯਾਨੰਦ।
0: ਉਹ ਪਰਮੇਸ਼ਰ ਵਾਹਿਗੁਰੂ ਕਿੱਦਾਂ ਵਸਿਆ ਹੋਇਆ ਸੰਸਾਰ ਵਿੱਚ, ਕਹਿੰਦੇ ਯੋਗੀ ਜਨਾਂ ਦੇ ਅੰਦਰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਨਾਮ ਜਪਣ ਵਾਲੇ, ਧਿਆਨ ਲਾਉਣ ਵਾਲੇ, ਉਹ ਧਿਆਨ ਆਨੰਦ ਦੇ ਵਿੱਚ ਉਸ ਪਰਮੇਸ਼ਰ ਨੂੰ ਦੇਖਦੇ ਹਨ। ਰਾਜਨ ਮੈਂ ਤੂੰ ਰਾਜਾ ਕਹੀਐ, ਭੋਗਨ ਮੈਂ ਰਾਜਨ ਮੈਂ ਤੂੰ ਰਾਜਾ ਕਹੀਐ, ਜੋਗਨ ਮੈਂ ਤੂੰ ਜੋਗੀ। ਐਸਾ ਉਹ ਪਰਮੇਸ਼ਰ ਵਾਹਿਗੁਰੂ ਜੋ ਸਭ ਦੇ ਵਿੱਚ ਵਸਿਆ ਹੋਇਆ ਹੈ, ਧਿਆਨੀਆਂ ਦੇ ਧਿਆਨ ਦੇ ਵਿੱਚ ਵਸਿਆ ਹੋਇਆ ਹੈ, ਤੇ ਜਿਹੜੇ ਭੋਗੀ ਲੋਕ ਹਨ, ਸੰਸਾਰੀ ਲੋਕ ਹਨ, ਉਹ ਉਸ ਨੂੰ ਵਿਸ਼ੇ ਆਨੰਦ ਦੇ ਵਿੱਚ ਦੇਖਦੇ, ਸੰਸਾਰੀ ਸੁੱਖਾਂ ਦੇ ਵਿੱਚ ਪਰਮੇਸ਼ਰ ਨੂੰ ਦੇਖਦੇ ਹਨ।
1: ਪਰਮਾਤਮਾ ਵਾਰ ਵਾਰ ਤਿਸ ਬੰਦ।
0: ਉਹ ਪਰਮੇਸ਼ਰ ਵਾਹਿਗੁਰੂ ਜੋ ਯੋਗੀ ਹਿਰਦੈ ਨਿਵਾਸ, ਜੋ ਭੋਗੀ ਹਿਰਦੈ ਉਦਾਸ, ਐਸਾ ਉਹ ਪਰਮੇਸ਼ਰ ਵਾਹਿਗੁਰੂ ਜੋ ਯੋਗੀਆਂ ਦੇ ਹਿਰਦੇ ਵਿੱਚ ਵੀ ਵਸਦਾ ਹੈ ਅਤੇ ਭੋਗੀਆਂ ਦੇ ਹਿਰਦੇ ਵਿੱਚ ਵੀ ਵਸਦਾ ਹੈ। ਕਵੀ ਜੀ ਕਹਿੰਦੇ ਹੁਣ ਜਿਹੜੀ ਕਥਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਗਲੀ ਕਥਾ ਬਚੀ ਹੈ, ਉਹ ਮੈਂ ਹੁਣ ਬਿਕੁੰਠ ਵਿੱਚ, ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਸੱਚਖੰਡ ਨੂੰ ਅਬਚਲ ਨਗਰ ਨੂੰ ਚਾਲੇ ਪਾਏ, ਉਹ ਕਥਾ ਹੁਣ ਲਿਖਦੇ ਹਾਂ।
1: ਅਬਚਲ ਨਗਰ ਮਹਿ ਸੁਨ ਸਰੋਤਾ ਚਿਤ ਲਾਏ।
0: ਹੇ ਸਰੋਤਾ ਜਨੋ, ਜਿਸ ਪ੍ਰਕਾਰ ਦੇ ਨਾਲ ਕਲਗੀਧਰ ਸਵਾਮੀ ਸਤਿਗੁਰੂ ਮਹਾਰਾਜ ਜੀ ਦੱਖਣ ਦੇਸ਼ ਨੂੰ ਆਏ, ਉਹ ਕਥਾ ਹੁਣ ਆਪ ਜੀ ਮਨ ਚਿਤ ਨੂੰ ਇਕਾਗਰ ਕਰਕੇ ਸਰਵਣ ਕਰੋ।
1: ਬਰਖਾ ਬਰਖਤ ਬੀਤਿਓ ਚੁਮਾਸਾ।
0: ਕਹਿੰਦੇ ਬਰਖਾ ਦਾ ਮਹੀਨਾ ਸੀ, ਮੀਂਹ ਦਾ ਚੁਮਾਸੇ ਦਾ ਸਮਾਂ ਸੀ, ਮੀਂਹ ਪੈਂਦਾ ਰਿਹਾ, ਸਤਿਗੁਰੂ ਸੱਚੇ ਪਾਤਸ਼ਾਹ ਜੀ

ਸਤਿਗੁਰੂ ਕਹਿੰਦੇ ਕਿ ਹੁਣ ਦੁਸ਼ਹਿਰੇ ਦਾ ਪੁਰਬ ਆ ਰਿਹਾ, ਦੁਸ਼ਹਿਰੇ ਦੇ ਪੁਰਬ ਨੂੰ ਜਾਣ ਕਰਕੇ ਅਸੀਂ ਚੰਡੀ ਮਾਤਾ ਦੀ ਜੋ ਸ਼ਸਤਰਾਂ ਦੇ ਵਿੱਚ ਜੰਗ ਯੁੱਧ ਦੀ ਦੇਵੀ ਹੈ ਉਸ ਦੀ ਅਸੀਂ ਪੂਜਾ ਕਰਨੀ ਹੈ। ਦੁਸ਼ਹਿਰੇ ਦੀ ਜੋ ਰੀਤੀ ਹੈ, ਜਿਸ ਤਰ੍ਹਾਂ ਸਾਧ ਸੰਗਤ ਜੀ ਅੱਜ ਵੀ ਦੁਸ਼ਹਿਰੇ ਦੇ ਪੁਰਬ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਏ ਜਾਂਦੇ, ਸ਼ਸਤਰਾਂ ਦੀ ਪੂਜਾ ਹੁੰਦੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਮਰਿਆਦਾ ਕਰਦੇ ਸਨ, ਤਾਂ ਅੱਜ ਗੁਰੂ ਕਾ ਖਾਲਸਾ ਇੱਥੇ ਮਰਿਆਦਾ ਕਰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਦੁਸ਼ਹਿਰੇ

ਤੁਸੀਂ ਆਪਣਾ ਦਲ ਲੈ ਕਰਕੇ ਹੌਲੀ ਹੌਲੀ ਚਲਣਾ ਕਰੋ। ਬਾਦਸ਼ਾਹ ਦੇ ਦੂਤਾਂ ਨੇ ਜਾ ਕਰਕੇ ਬਾਦਸ਼ਾਹ ਨੂੰ ਇਹ ਸਤਿਗੁਰੂ ਜੀ ਦਾ ਜਵਾਬ ਸਾਰਾ ਦੱਸ ਦਿੱਤਾ। ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਬਾਦਸ਼ਾਹ ਬਹਾਦਰ ਸ਼ਾਹ ਉਥੋਂ ਚੱਲ ਪਿਆ ਤੇ ਆ

0: ਨਕਾਰਿਆਂ ਦੇ ਜੋਗਾਂ ਲੱਗੀਆਂ ਛੁਤਰੀਆਂ ਭੇਰੀਆਂ ਸੰਖ ਵਜਾਏ ਗਏ ਹਨ।
1: ਇੱਕ ਵਾਰ ਬਾਜੇ ਸਮਦਾਏ,
0: ਇੱਕ ਵਾਰ ਜਦੋਂ ਬਾਦਸ਼ਾਹ ਦੀ ਫੌਜ ਦਾ ਚਾਲਾ ਪਿਆ ਤਾਂ ਸਾਰੇ ਜਿਹੜੇ ਸਾਜ ਸਨ ਇਹ ਵਜਾਏ ਗਏ।
1: ਬਹਾਦਰ ਚੜ੍ਹੋ ਰਸਾਏ,
0: ਬਾਦਸ਼ਾਹ ਬਹਾਦਰ ਸ਼ਾਹ ਬੜੇ ਗੁੱਸੇ ਦੇ ਨਾਲ ਰਾਜਪੂਤਾਂ ਦੇ ਵੱਲ ਰਾਜਸਥਾਨ ਦੀ ਧਰਤੀ ਨੂੰ ਇਸਨੇ ਕੂਚ ਕੀਤੀ ਹੈ।
1: ਮੰਜਲ ਕਰ ਨੇਰੇ,
0: ਹੌਲੀ ਹੌਲੀ ਚੱਲਦਾ ਚੱਲਦਾ ਰਾਜਸਥਾਨ ਦੇਸ਼ ਨੂੰ ਜਾ ਰਿਹਾ ਹੈ।
1: ਸਤਿਗੁਰ ਮਿਲੇ ਆਨ ਸੰਗ ਮੇਰੇ,
0: ਤੇ ਜਾਣ ਮਨ ਵਿੱਚ ਇਹ ਸੋਚਦਾ ਕਿ ਮੈਂ ਹੌਲੀ ਹੌਲੀ ਚੱਲਾਂ ਜਿਸ ਦੇ ਨਾਲ ਗੁਰੂ ਜੀ ਵੀ ਮੇਰੇ ਨਾਲ ਛੇਤੀ ਆ ਕੇ ਰਲ ਜਾਣ।
1: ਰਾਜਪੂਤਾਂ ਕੋ ਤਰਾਸ ਪਾਇਓ,
0: ਤੇ ਜਦੋਂ ਬਾਦਸ਼ਾਹ ਨੇ ਚੜ੍ਹਾਈ ਕੀਤੀ ਤਾਂ ਰਾਜਪੂਤਾਂ ਦੇ ਦਿਲ ਜਿਹੜੇ ਸਨ ਉਹ ਹਿੱਲ ਗਏ, ਉਹਨਾਂ ਦੇ ਦਲਾਂ ਦੇ ਵਿੱਚ ਭਾਜੜ ਮਚਣੀ ਸ਼ੁਰੂ ਹੋ ਗਈ ਤੇ ਹੁਣ ਬੜੇ ਤਰੀਕੇ ਯਤਨ ਕਰਨ ਲੱਗੇ ਹਨ। ਬੜੇ ਯਤਨ ਕੀਤੇ ਕਿ ਕਿਸ ਤਰੀਕੇ ਨਾਲ ਬਾਦਸ਼ਾਹ ਬਹਾਦਰ ਸ਼ਾਹ ਦੇ

ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਬਾਣੀਆਂ ਪੜ੍ਹਦੇ, ਚੰਡੀ ਦੀ ਵਾਰ ਦੇ ਜਾਪ ਕਰਦੇ, ਚੰਡੀ ਚਰਿੱਤਰਾਂ ਦੇ ਜਾਪ ਕਰਦੇ, ਅਨੇਕਾਂ ਬਾਣੀਆਂ ਦੇ ਜਾਪ ਕਰਦੇ ਹਨ, ਸ਼ਸਤਰਾਂ ਦੀ ਪੂਜਾ ਕਰਦੇ ਹਨ, ਚੰਦਨ ਦਾ ਛਿੜਕਾਵ ਕਰਦੇ, ਸ਼ਸਤਰਾਂ ਨੂੰ ਟਿੱਕੇ ਲਾਉਂਦੇ, ਧੂਫ ਧਕਾਉਂਦੇ, ਫੁੱਲਾਂ ਨੂੰ ਅਰਪਿਤ ਕਰਦੇ, ਫੁੱਲਾਂ ਦੀ ਵਾਰਨਾ ਕਰਦੇ ਹਨ ਸ਼ਸਤਰਾਂ ਤੋਂ, ਅਨੇਕਾਂ ਹੀ ਪਾਠ, ਇੱਕ ਨੀ ਦੋ ਨੀ, ਗੁਰੂ ਕੇ ਸਿੰਘ ਵੱਧ ਤੋਂ ਵੱਧ ਜੁਧਮਈ ਚੰਡੀ ਦੀ ਵਾਰ ਦੇ ਬਾਣੀ ਦੇ ਜਾਪ ਕਰਦੇ ਹਨ, ਤੇ ਸ਼ਸਤਰਾਂ ਦੀ ਪੂਜਾ ਕਰਦੇ, ਸੋਜ ਸਕੇਲੀ ਹੁਮਨ ਕਰਵੰਤੇ, ਸਮਗਰੀ ਇਕੱਠੀ

0: ਰਲ ਮਿਲ ਕੇ ਗੁਰੂ ਕੀਆਂ ਫੌਜਾਂ ਨੇ ਉੱਥੇ ਸਾਧ ਸੰਗਤ ਜੀ ਘਿਓ ਦੇ ਦੀਵੇ ਬਾਲੇ, ਘਿਓ ਦੇ ਦੀਵੇ ਬਾਲ ਕੇ ਸ਼ਸਤਰਾਂ ਦੀ ਆਰਤੀ ਕਰਦੇ ਹਨ। ਅਨੇਕਾਂ ਪ੍ਰਕਾਰ ਦੇ ਸ਼ਸਤਰ ਕਲਗੀਧਰ ਪਾਤਸ਼ਾਹ ਦੇ ਖਜ਼ਾਨੇ ਵਿੱਚ ਕੋਈ ਇੱਕ ਸ਼ਸਤਰ ਸੀ, ਅਨੇਕਾਂ ਹਜ਼ਾਰਾਂ ਸ਼ਸਤਰ ਸਤਿਗੁਰੂ ਜੀ ਨੇ ਖਜ਼ਾਨੇ ਦੇ ਵਿੱਚੋਂ ਕਢਵਾਏ ਹਨ।
1: ਖੜਗ ਪ੍ਰਚੰਡ ਦੁਧਾਰੇ,
0: ਬੜੇ ਬੜੇ ਤਿੱਖੇ ਚੋੜੇ ਚੋੜੇ ਖੰਡੇ, ਦੋ ਧਾਰੇ ਖੰਡੇ ਤੇਗੇ ਚੋੜੇ ਚੋੜੇ ਖੜਗ ਕੱਢੇ ਹਨ।
1: ਸਰੋਹੀ ਜਮਦਰ ਬਾਰੇ,
0: ਲੰਮੀਆਂ ਲੰਮੀਆਂ ਸੈਫਾਂ ਕੱਢੀਆਂ, ਸਰੋਹੀ ਤੇਗਾਂ ਕੱਢੀਆਂ, ਕਟਾਰਾਂ ਬੜੀਆਂ ਸੋਹਣੀਆਂ, ਬੜੀਆਂ

ਬੜੇ ਸਿੱਖਾਂ ਨੇ ਸ਼ਸਤਰ ਸਜਾ ਕੇ ਉਹਨਾਂ ਦੀ ਧੂ ਸਫਾਈ ਕਰਕੇ ਸ਼ਸਤਰਾਂ ਦੀ ਸੋਧ ਕੇ ਉਹਨਾਂ ਦੀ ਪੂਜਾ ਕਰਦੇ ਹਨ। ਬੜੇ ਤਿੱਖੇ ਤਿੱਖੇ ਚੱਕਰ ਧੋਪਾਂ ਤੇ ਬੜੇ ਬੜੇ ਸੀਖ ਚ

0: ਜੈ ਸ਼ਬਦ ਉਚਾਰਨ ਕਰਦੇ,
1: ਉੱਥੇ ਜੈ ਜੈਕਾਰ ਦੇ ਸ਼ਬਦ ਜਕਾਰੇ ਲਾਉਂਦੇ ਗੁਰੂ ਕੇ ਸਿੱਖ, ਸ਼ਸਤਰਾਂ ਦੀ ਪੂਜਾ ਕਰਦੇ, ਬ੍ਰਹਮ ਕਵਚ ਦੇ ਜਾਪ ਕਰਦੇ ਆਦਿ

0: ਉਸ ਸਮੇਂ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਜੋ ਸ਼ਕਤੀ ਹੈ ਜੁੱਧਮਈ ਸ਼ਕਤੀ ਦਾ ਧਿਆਨ ਧਾਰਨ ਕਰਦੇ ਹਨ।
1: ਦਸ਼ਹਿਰਾ ਕੋ ਦਿਨ ਹੋਵਾ,
0: ਫਿਰ ਕਹਿੰਦੇ ਨੌ ਦਿਨ ਇਸ ਤਰ੍ਹਾਂ ਜਾਪ ਚੱਲੇ, ਦੁਸ਼ਹਿਰੇ ਦਾ ਦਿਨ ਆਇਆ ਹੈ।
1: ਸਿੰਗਾਰਿਓ ਅਗਰ ਘਰੋਆ,
0: ਪੂਜਾ ਕਰਨ ਉਪਰੰਤ ਪਾਠ ਪੂਜਾ ਤੋਂ ਬਾਅਦ ਇੱਕ ਘੋੜੇ ਨੂੰ ਸ਼ਿੰਗਾਰਿਆ ਗਿਆ, ਘੋੜੇ ਦੇ ਨੂੰ ਸ਼ਿੰਗਾਰ ਕੇ ਤਿਆਰ ਪਰ ਤਿਆਰ ਕੀਤਾ, ਉਸ ਨੂੰ ਅੱਗੇ ਲਾਇਆ ਹੈ।
1: ਵਾਹਨ ਕੀ ਪੂਜਾ ਭਲੇ,
0: ਉਸ ਘੋੜੇ ਦੀ ਬੜੀ ਪੂਜਾ ਕੀਤੀ, ਉਸ ਨੂੰ ਗੁਰੂ ਸਾਹਿਬ ਦਾ ਸਵਾਰੀ ਜਾਣ ਕਰਕੇ ਸਤਿਗੁਰੂ ਮਹਾਰਾਜ ਆਪ ਕੋਲ ਖੜ ਕੇ ਉਸ ਦੀ ਪੂਜਾ ਕਰਵਾਉਂਦੇ, ਉਹਦੀ ਬੜੇ

0: ਮਹਾਰਾਜ ਸ਼ਿਕਾਰ ਖੇਡਣ ਵਾਸਤੇ ਮਹੱਲੇ ਚੜੇ ਹਨ,
1: ਵਿਚਰਤ ਆਇਓ ਤੇ ਵਿਦਿਆ ਕਰਤੇ,
0: ਤੇ ਦਸਤੇ ਦੇ ਵਿੱਚ ਜਾਂਦੇ ਕੋਈ ਸਿੰਘ ਸ਼ਸਤਰਾਂ ਦੇ ਜ਼ੋਰ ਦਿਖਾਉਂਦੇ, ਕਈ ਸਿੰਘ ਆਪਣੇ ਤੇਗਿਆਂ ਦੇ ਨਾਲ ਜ਼ੋਰ ਦਿਖਾਉਂਦੇ, ਕਈ ਬਰਛਿਆਂ ਦੇ ਜ਼ੋਰ ਦਿਖਾਉਂਦੇ, ਕਈ ਬੜੇ ਵੀਰ ਰਸ ਵਿੱਚ ਆ ਕਰਕੇ ਬੰਦੂਕਾਂ ਚਲਾਉਂਦੇ ਹਨ, ਆਪਣੇ ਘੋੜਿਆਂ ਨੂੰ ਕੁਦਾਉਂਦਿਆਂ ਹੋਇਆਂ ਆਪਣੇ ਸ਼ਸਤਰ ਚਲਾਉਂਦੇ ਹਨ, ਆਪਣੇ ਜੰਗੀ ਕਰਤਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਰਕੇ ਦਿਖਾਉਂਦੇ ਹਨ,
1: ਨਿਸ਼ਾਨਾ ਹਨ ਤੇ
0: ਫਿਰ ਘੋੜਿਆਂ ਦੇ ਉੱਤੇ ਦੜਾ ਕੇ ਘੋੜਿਆਂ ਨੂੰ ਤੀਰਾਂ ਦਾ ਨਿਸ਼ਾਨਾ ਲਾਉਂਦੇ, ਦੌੜਦੇ ਹੋਏ ਘੋੜਿਆਂ ਤੋਂ ਐਸੇ ਗੋਲੀਆਂ ਚਲਾਉਂਦੇ, ਨਿਸ਼ਾਨਿਆਂ ਦੇ ਉੱਤੇ ਆਪਣੇ ਵਿਦਿਆ ਸ਼ਸਤਰ ਵਿਦਿਆ ਨੂੰ ਪ੍ਰਦਰਸ਼ਨ ਕਰਦੇ ਹਨ, ਤੋਮਰਾਂ ਨੂੰ ਆਪਣੇ ਬਰਛਿਆਂ ਨੂੰ ਵਗਾ ਵਗਾ ਕੇ ਨਿਸ਼ਾਨਿਆਂ ਦੇ ਉੱਤੇ ਮਾਰਦੇ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ,
1: ਦਰਸ਼ਨ ਕਰ ਮੁਰ ਆਏ।
0: ਜਿਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਮਹੱਲਾ ਕੱਢਦੇ, ਕਹਿੰਦੇ ਉਸ ਸਮੇਂ ਗਰੜ ਜਿਹੜਾ ਭਗਵਾਨ ਵਿਸ਼ਨੂੰ ਦੀ ਸਵਾਰੀ ਹੈ ਉਹ ਵੀ ਆ ਕੇ ਦਰਸ਼ਨ ਕਰਦਾ ਸਤਿਗੁਰਾਂ ਦੇ ਮਹੱਲੇ ਚੜਿਆਂ ਤੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦੁਸ਼ਹਿਰੇ ਦੇ ਪੁਰਬ ਮਨਾਏ ਹਨ, ਗੁਰੂ ਦੀਆਂ ਸੰਗਤਾਂ ਵਿੱਚ ਗੁਰੂ ਕੇ ਖਾਲਸੇ ਵਿੱਚ ਉਤਸ਼ਾਹ ਪੂਰਬ ਮਨਾਏ ਹਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਨੇਕਾਂ ਕੌਤਕ ਆਗਰੇ ਦੀ ਧਰਤੀ ਉੱਤੇ ਦੁਸ਼ਹਿਰੇ ਦੇ ਪੁਰਬ ਮਨਾਉਂਦਿਆਂ ਹੋਇਆਂ ਕੀਤੇ ਹਨ,
1: ਅਜਾਇਬ ਸਾਹਿਬ ਵਾਸੇ,
0: ਅਜਾਇਬ ਸਤਿਗੁਰੂ ਸੱਚੇ ਪਾਤਸ਼ਾਹ ਐਸਾ ਉਹ ਬਾਗ ਜਿਹੜਾ ਬੜਾ ਸੁੰਦਰ ਦੇਖ ਦੇਖ ਕੇ ਮਨ ਮੋਹਿਆ ਜਾਂਦਾ, ਜਿਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਸਾ ਕੀਤਾ ਸੀ। ਫਿਰ ਕਹਿੰਦੇ ਸਾਧ ਸੰਗਤ ਜੀ ਦੁਸ਼ਹਿਰੇ ਤੋਂ ਬਾਅਦ 13ਵੀਂ ਦਾ ਦਿਹਾੜਾ ਆਇਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਹੁਕਮ ਕੀਤਾ, ਖਾਲਸਾ ਜੀ ਤਿਆਰੀ ਕਰ ਲਵੋ, ਰਾਜ ਸਾਜ ਇਕੱਤਰ ਕਰ ਲਵੋ, ਹੁਣ ਕੂਚ ਕਰਨੀ ਆ, ਇੱਥੋਂ ਚਾਲੇ ਪਾਣੇ ਹਨ, ਸ਼ਸਤਰਾਂ ਦੇ ਨਾਲ ਗੁਰੂ ਕਾ ਖਾਲਸਾ ਤਿਆਰ ਪਰ ਤਿਆਰ ਹੋਇਆ, ਦੋ ਦੋ ਤੇ ਕੇ ਚਾਰ ਚਾਰ ਪੰਜ ਪੰਜ ਸ਼ਸਤਰ, ਅਨੇਕਾਂ ਸ਼ਸਤਰ ਖਾਲਸੇ ਨੇ ਆਪਣੇ ਸਰੀਰ ਉੱਤੇ

0: ਚਾਲਾ ਕਰਨ ਲੱਗੇ, ਇਥੋਂ ਕੂਚ ਕਰਨ ਲੱਗੇ ਹਨ।
1: ਦਰਸ਼ਨ ਹੇਤੋ ਮੰਡੇ ਕਰ ਪੰਗਤ,
0: ਗੁਰੂ ਦੀਆਂ ਸੰਗਤਾਂ ਭੇਟਾਵਾਂ ਲੈ ਲੈ ਕਰਕੇ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕਰ ਹਾਜ਼ਰ ਹੋਈਆਂ ਹਨ। ਭੇਟਾਵਾਂ ਦੇ ਕੇ ਹੱਥ ਜੋੜ ਕਰਕੇ ਸਤਿਗੁਰੂ ਦੇ ਚਰਨਾਂ ਦੇ ਸੀਸ ਨਵਾਉਂਦੇ ਹਨ।
1: ਸਤਿਗੁਰੂ ਕੀ ਭਲੇ,
0: ਬੜੇ ਭਲੀ ਭਾਂਤ ਤਰੀਕੇ ਦੇ ਨਾਲ ਸਤਿਗੁਰੂ ਜੀ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ।
1: ਨਿਹਾਲ ਹਮ
0: ਸਿੱਖ ਕੀ ਆਖਦੇ, ਸਿੱਖ ਕਹਿੰਦੇ ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ, ਬੜੀ ਰਹਿਮਤ ਕੀਤੀ, ਸਾਨੂੰ ਸਾਡੇ ਨਗਰ ਵਿੱਚ ਆ ਕਰਕੇ ਦਰਸ਼ਨ ਬਖਸ਼ੇ, ਇਤਨਾ ਲੰਮਾ ਸਮਾਂ ਆਪ ਜੀ ਨੇ ਇੱਥੇ ਵਾਸਾ ਕੀਤਾ ਹੈ।
1: ਜਨਮ ਜਨਮ ਕੇ ਪਾਪਨ ਛਏ,
0: ਮਹਾਰਾਜ ਜੀ ਆਪ ਜੀ ਦੇ ਦਰਸ਼ਨ ਕਰਕੇ ਸਾਡੇ ਕੀਤੇ ਹੋਏ

0: ਕਰਮਾਂ ਦੇ ਚੰਗੇ ਭਾਗ ਸਨ ਜਿਹੜੇ ਆਪ ਜੀ ਦੇ ਦਰਸ਼ਨ ਬਖਸ਼ ਹੋਏ ਹਨ।
1: ਮਾਨੁਖ ਤਨ ਸਗਰੇ ਅਵਰੇ ਖੇ,
0: ਸਾਰੇ ਲੋਕਾਂ ਨੇ ਮਹਾਰਾਜ ਆਪ ਜੀ ਦੇ ਦਰਸ਼ਨ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੋ ਰਹੀਆਂ ਹਨ।
1: ਲਗੇ ਉਪਾਇਨ ਕੇ ਅੰਬਾਰ,
0: ਤੇ ਉੱਥੇ ਪਿਟਾਵਾਂ ਦੇ ਅੰਬਾਰ ਲਾ ਕੇ ਢੇਰਾਂ ਦੇ ਢੇਰ ਪਿਟਾਵਾਂ ਦੇ ਉੱਥੇ ਲੱਗ ਗਏ ਹਨ।
1: ਦਰਸ਼ਨ ਪ੍ਰਭ ਦੇ ਅਸਵਾਰ,
0: ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਘੋੜੇ

0: ਪਾਤਸ਼ਾਹ ਜੀ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਨਾਲ ਗੁਰੂ ਕੇ ਖਾਲਸਾਈ ਫੌਜਾਂ ਤਿਆਰ ਪਰ ਤਿਆਰ ਸੋਭਾ ਪਾ ਰਹੀਆਂ ਹਨ।
1: ਨਿਸ਼ਾ ਗੁਜਾਰੀ
0: ਸ਼ਹਿਰ ਤੋਂ ਬਾਹਰ ਆ

ਤਿੰਨ ਫਿਰ ਸਵੇਰ ਹੋਈ ਸਤਿਗੁਰੂ ਸੱਜੇ ਪਾਤਸ਼ਾਹ ਜੀ ਫਿਰ ਘੋੜੇ ਦੇ ਉੱਤੇ ਅਸਵਾਰ ਹੋਏ ਹਨ। ਤਿੰਨ ਚਾਰ ਲੰਗੀਆਂ ਲੰਮੀਆਂ ਮੰਜ਼ਲਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਬਾਦਸ਼ਾਹ ਬਹਾਦਰ ਸ਼ਾਹ ਦਾ ਡੇਰਾ ਸੀ ਉੱਥੇ ਪਹੁੰਚੇ। ਬਾਦਸ਼ਾਹ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲ ਗਏ ਹਨ। ਜਿੱਥੇ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਬਾਦਸ਼ਾਹ ਬਹਾਦਰ ਸ਼ਾਹ ਨੇ ਡੇਰੇ ਲਾਏ ਸਨ ਉਸ ਦੇ ਪਾਸ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਡੇਰਾ ਕੀਤਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੱਖਣ ਦੇਸ਼ ਨੂੰ ਚਾਲੇ ਪਾਏ। ਸਤਿਗੁਰੂ ਮਹਾਰਾਜ ਜੀ ਇੱਥੇ ਆ ਕਰਕੇ ਗੁਰੂ ਕੀ ਸੰਗਤਾਂ ਨੂੰ ਨਿਹਾਲ ਕੀਤਾ। ਅਨੇਕਾਂ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਕਰਨਗੇ। ਬੁਰਹਾਨਪੁਰ ਪਹੁੰਚਣਗੇ, ਉੱਥੇ ਭਾਈ ਮਾਨ ਸਿੰਘ ਦੀ ਸ਼ਹੀਦੀ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਹੀ ਵੈਰਾਗਮਈ ਕੌਤਕ ਅੱਗੇ ਕਰਨਗੇ। ਉਹ ਕਥਾ ਆਪਾਂ ਅਗਲੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ। ਸਾਧ ਸੰਗਤ ਜੀ ਇੱਕ ਜ਼ਰੂਰੀ ਬੇਨਤੀ ਹੈ ਕਿ ਕੱਲ੍ਹ ਮਿਤੀ 1 ਜੁਲਾਈ 2026 ਨੂੰ ਮਾਤਾ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਸ਼੍ਰੀ ਜਪਜੀ ਸਾਹਿਬ ਜੀ ਦੇ 125,000 ਜਪਜੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਜੋ ਲੜੀਵਾਰ ਚੱਲ ਰਹੇ ਹਨ ਪਿਛਲੇ 10 ਦਿਨਾਂ ਤੋਂ, ਉਹਨਾਂ ਪਾਠਾਂ ਦੀ ਸਮਾਪਤੀ ਹੈ। ਸਮੂਹ ਗੁਰੂ ਕੀਆਂ ਸੰਗਤਾਂ ਨੂੰ ਸ਼੍ਰੀਮਾਨ ਸੰਤ ਬਾਬਾ ਹਰਚਰਨ ਸਿੰਘ ਜੀ ਨਾਨਕਸਰ ਕੁਟੀਆ ਤ੍ਰਿਪੜੀ ਪਟਿਆਲਾ ਵੱਲੋਂ ਬੇਨਤੀ ਹੈ ਕਿ ਆਪ ਸਭ ਸੰਗਤਾਂ ਨੇ ਸਵੇਰੇ ਸਮੇਂ ਸਿਰ 9-10 ਵਜੇ ਪਹੁੰਚ ਕਰਕੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਮੁਗਟ ਅਸਥਾਨ ਦੇ ਉੱਤੇ ਆ ਕਰਕੇ ਦਰਸ਼ਨ ਬਖਸ਼ਣੇ ਅਤੇ ਇਸ ਮਹਾਨ ਯੱਗ ਦੇ ਵਿੱਚ ਆਪਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਗੁਰੂ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਦੀ ਖੁਸ਼ੀਆਂ ਪ੍ਰਾਪਤ ਕਰੀਏ ਜੀ। ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਤਰਸ ਕਰਨ, ਆਪਣੀ ਕਥਾ ਆਪ ਕਰਵਾ ਲੈਣ। ਸਤਿਗੁਰੂ ਮਹਾਰਾਜ ਦੀ ਕਥਾ ਅਗਾਧ ਬੋਧ ਹੈ, ਇਤਨੀ ਸੇਵਾ ਪ੍ਰਵਾਨ ਕਰ।

ਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣਾ, ਅੱਗੋਂ ਲਈ ਸੁਮਤ ਬਖਸ਼ਣਾ, ਦਰ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਪੂਰੀ ਕਰਨਾ, ਯਾਤਰਾ ਸਫਲੀ ਕਰਨੀ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ।

ਜੇ ਗੁਰੂ ਗ੍ਰੰਥ ਨਿਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸਚਖੰਡ ਦਰਬਾਰ ਦੀਆਂ ਹੰਦਰਿਆ ਵਰਦੇ ਹੋਏ ਕੀਰਤਨ ਦੇ ਸਤਿਕਾਰ ਸੰਗਤਾਲ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁਖ ਜਾਣੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀ ਵਸਨਾ ਦੇ ਅਰੁਕ ਪ੍ਰਾਪਕ ਸੁਨਿਆਸਾ ਮਸਾ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ ਸਿੱਖੋ ਸ਼ਬਦ ਪੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਰਪ੍ਰਭ ਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ। ਜੋ

ਫਤਿਹ ਸਿੰਘ ਜੀ। ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਈ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕੇ ਸਾ ਸਵਾਸਾ ਨਾਲ ਨਿਭਾਹੀ। ਤਿਨਾ ਸਚਿਆਰਿਆ ਪਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਵਾਹਿਗੁਰੂ ਚਿਤ ਆਵੈ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ।

ਦਾ ਸਾਹਿਬ ਸਤੋਂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬਿਬਾਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ

ਸੁਣੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ

ਇਹਨਾਂ ਪਾਠਾਂ ਦੀ ਸਮਾਪਤੀ ਸਤਸੰਗਤ ਜੀ ਕੱਲ੍ਹ ਸਵੇਰੇ ਹੋਵੇਗੀ। ਉਸ ਤੋਂ ਉਪਰੰਤ ਸੋਹਣੇ ਦੀਵਾਨ ਸਜਣਗੇ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਤਕਰੀਬਨ 1 ਵਜੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੰਗਤਾਂ ਨੂੰ ਬੇਨਤੀ ਹੈ, ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸੋ ਸਿੰਘ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

ਪੌਦੇ ਲਗਾਏ ਗਏ ਹਨ ਜਿਨ੍ਹਾਂ ਪਾਣੀ ਦੇ ਫਵਾਰਿਆਂ ਤੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫ੍ਰਿਜੰਤ ਵਿਸਮਾਦ ਪੌਣ ਵਿਸਮਦ ਪਾਣੀ ਵਿਸਮਦ ਅਗਨੀ ਖੇਡੇ ਵਿਡਾਣੀ
1: ਵਿਸਮਾਦ ਧਰਤੀ

0: ਸਲੋਕ ਮਹਲਾ ਪਹਿਲਾ ਭਾਵਿਚ ਪਾਣ ਵੈਸ ਦੁਆਓ ਭਾਵਿਚ ਚੱਲੇ ਲੱਖ ਦਰਿਆਓ ਭਾਵਿਚ ਵੱਡੇ ਬੇਗਾਰ ਭਾਵਿਚ ਦਰਦ ਦੱਬੇ ਪਾਰ ਭਾਵਿਚ ਚੰਦ ਫਿਰੇ ਸਿਰ ਪਾਰ ਭਾਵਿਚ ਰਾਜਾ ਤੁਮ ਦੁਆਰ ਭਾਵਿਚ ਸੂਰਜ ਭਾਵਿਚ ਚੰਦ ਕਉ ਕੁੜੀ ਚਲਤ ਨਾਂਤ ਭਾਵਿਚ ਸਤਿ ਬੁੱਧ ਸੁਰਨਾਥ ਭਾਵਿਚ ਆਡਾਣੇ ਆਕਾਸ
1: ਭਾਵਿਚ ਜੋਤ ਮਹਾਬਲ ਸੂਰ।

ਹੁਣ ਸੱਚਾ ਸਾਹਿਬ ਇੱਕ ਦੂਜੇ ਸੱਚੋ ਸੱਚ ਵਰਤਾਇਆ, ਜਿਸ ਸੁਣਦੇ ਸੁਣੇ ਸਤਾ ਤੈਨੂੰ ਸੱਚ ਕਮਾਇਆ, ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸਤਨ ਜਾਣੇ ਮਨ।

ਹੌਲੀ ਸਤਿਗੁਰੂ ਵੱਡਾ ਕਰਸਾ ਲਾਈਏ ਜਿਸ ਵਿੱਚ ਵੱਡੀਆਂ ਵੱਡੀਆਂ ਸੇ ਮੇਰੇ ਦਰਦਰੀਆਂ ਜਦ ਭਾਣ ਤਮਨ ਵਸਾਈਆਂ ਕਰ ਹੁਕਮ ਸੁਖਾ ਤੂੰ ਚਮਾਰ।